ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼।

0: योग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंक्वेट हाल नूं 403-633-2000 यानी 403-633-2000 ते संपर्क कर सकदे हो। रियो बैंक्वेट हाल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानूं जेब विचों कोई भी खर्चा नहीं आएगा। ए सिद्धा सरकार नूं बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसे भी तरह दे हेल्थ प्रोग्राम्स, बिजनेस या IT प्रोग्राम्स दी जानकारी लैण लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह टिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह टिल्लो होरां दा पता नोट करो, यूनिट नंबर 144 3670 63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: चलना औखे तो औखे राहां ते चलदे आ, लब लोग अहंकार ताज त्रिशना, बहुत नाहीं बोलना
4: जी,
3: अन्यो तिखी वालों निकी एत मार्ग जाना
4: जी।
3: गुर प्रसादी जिन आप तजिया, हर वाशना समानी, कहे नानक चाल भगता जुगो जुग निराली
4: जी।
3: ये शब्द गुरु ग्रंथ साहिब जी दे पन्ना नंबर 918 ते आनंद साहिब दी 14वीं पौड़ी है
4: जी।
3: इत्थे नोट करन वाली गल आ, हिंदुस्तानी भगत उन्हां नूं समझदे आ जिस दा मैला कुचैला वेस होवे, गल विच माला पाई होवे, मत्थे ते तिलक लाया होवे
4: जी,
3: ते गोल पग जां लंबा चोला पाया होवे
4: जी,
3: ते अखां मीट समाधी लाई बैठा होवे, ओनू भगत समझदे आ
4: जी।
3: जे किते देवनेत नाल रही जांदी नीवी जात विच भगत पैदा हो जावे
4: जी,
3: प्रगट हो जावे तां उच जातीए जिथे उस नूं कबूल ही नहीं करदे सगों डट के ओदी विरोधता करदे आ
4: जी,
3: उथे उसदे जीवन बारे भी घटिया कहानियां नाल जोड़ दिंदे आ
4: जी।
3: ਭਾਵ ਭਗਤ ਦੇ ਸੱਚੇ ਸੁੱਚੇ ਉਪਦੇਸ਼ਾਂ ਅਤੇ ਇਤਿਹਾਸ ਵਿੱਚ ਭੰਬਲ ਭੂਸੇ ਪਾ ਦਿੰਦੇ ਆ
4: ਜੀ।
3: ਭਗਤ ਕਬੀਰ ਜੀ ਦੇ ਜੀਵਨ ਨਾਲ ਵੀ ਅਜਿਹਾ ਹੀ ਕੀਤਾ ਗਿਆ ਹੈ
4: ਜੀ।
3: ਕੋਈ ਜਨਮ ਡੇਟ ਤੇ ਥਾਂ ਟਿਕਾਣਾ ਇੱਕ ਨਹੀਂ ਅਤੇ ਕੌਮ ਵੀ ਇੱਕ ਨਹੀਂ। ਭਗਤ ਦੀ ਜਾਤ ਤੇ ਵੀ ਭੁਲੇਖਾ ਹੈ। ਕੁਝ ਲਿਖਾਰੀ ਲਿਖਦੇ ਆ ਵਿੱਚ ਨਾ, ਕੁਛ ਮੇਰੀ ਮੋਦੀ ਆਵਾਜ਼ ਆ ਰਹੀ ਦੇਖਣੀ
4: ਜੀ ਜੀ, ਇਧਰੋਂ ਨਹੀਂ ਆ ਕੋਈ।
3: ਕੁਝ ਲਿਖਾਰੀ ਲਿਖਦੇ ਹਨ ਕਿ ਭਗਤ ਕਬੀਰ ਇੱਕ ਵਿਧਵਾ ਬ੍ਰਾਹਮਣੀ ਦੇ ਪੇਟ ਤੋਂ ਜੇਠ ਸੁਦੀ 1555 ਨੂੰ ਪੈਦਾ ਹੋਇਆ
4: ਜੀ,
3: ਪਰ ਕੁਝ ਲੇਖਕਾਂ ਨੇ ਜਨਮ ਮਿਤੀ 1398 ਈਸਵੀ ਲਿਖੀ ਹੈ
4: ਜੀ,
3: ਅਤੇ ਦੇਹਾਂਤ 1495 ਲਿਖਿਆ ਹੋਇਆ
4: ਜੀ।
3: ਵਿਧਵਾ ਨੇ ਬੱਚੇ ਨੂੰ ਬਨਾਰਸ ਕੋਲ ਲਹਿਰ ਤਲਾਓ ਦੇ ਪਾਸ ਰੱਖ ਦਿੱਤਾ ਅਤੇ ਲੰਘੇ ਜਾਂਦੇ ਮੁਸਲਿਮ ਨੀਰੂ ਜਲਾਹੇ ਨੇ ਆਪਣੇ ਘਰ ਲੈ ਆਂਦਾ
4: ਜੀ,
3: ਅਤੇ ਇਸਦੀ ਇਸਤਰੀ ਨੀਮਾ ਨੇ ਪੁੱਤਰ ਸਮਝ ਕੇ ਪਾਲਿਆ
4: ਜੀ,
3: ਤੇ ਨਾਂ ਰੱਖਿਆ ਕਬੀਰ
4: ਜੀ।
3: ਸੋ ਕਈ ਕਬੀਰ ਨੂੰ ਹਿੰਦੂ ਤੇ ਕਈ ਮੁਸਲਮਾਨ ਜੁਲਾਹਾ ਵੀ ਆਖਦੇ ਹਨ
4: ਜੀ,
3: ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਜਿਹੜੇ ਗੁਰਮਤਿ ਦੇ ਵਿਆਖਿਆਕਾਰ ਹੋਏ ਆ ਉਹ ਹਿੰਦੂ ਘਰਾਣੇ ਨਾਲ ਸੰਬੰਧਿਤ ਜੁਲਾਹਾ ਬਰਾਦਰੀ ਮੰਨਦੇ ਆ
4: ਜੀ,
3: ਕਿਉਂਕਿ ਉਹਨਾਂ ਨੇ ਕਾਫੀ ਖੋਜ ਕੀਤੀ ਆ।
4: ਬਿਲਕੁਲ,
3: ਗੁਰੂ ਅਮਰਦਾਸ ਜੀ ਗੁਰਬਾਣੀ ਵਿਖੇ ਵੀ ਫਰਮਾਉਂਦੇ ਆ, ਨਾਮਾ ਛਿੰਬਾ ਕਬੀਰ ਜੁਲਾਹਾ
4: ਜੀ,
3: ਪੂਰੇ ਗੁਰ ਤੇ ਗਤ ਪਾਈ
4: ਜੀ,
3: ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ
4: ਜੀ।
3: ਸੋ ਗੁਰੂ ਸ਼ਬਦ ਇਸਲਾਮ ਵਿੱਚ ਨਹੀਂ ਵਰਤਿਆ ਜਾਂਦਾ
4: ਜੀ,
3: ਤੇ ਗੁਰੂ ਜੀ ਨੇ ਕਬੀਰ ਜੀ ਤਾਂ ਕਹਿ ਰਹੇ ਪੂਰੇ ਗੁਰ ਤੇ ਗਤ ਪਾਈ
4: ਜੀ,
3: ਕਬੀਰ ਜੀ ਖੁਦ ਆਖਦੇ ਹਨ ਤੂੰ ਬ੍ਰਾਹਮਣ ਮੈਂ ਕਾਂਸ਼ਿਕ ਜੁਲਹਾ
4: ਜੀ,
3: ਬੂਝੋ ਮੋਰ ਗਿਆਨਾ
4: ਜੀ,
3: ਤੁਮ ਤੋ ਜਾਚੇ ਭੂਪਤ ਰਾਜਾ ਹਰਸਿਓ ਮੋਰ ਧਿਆਨਾ
4: ਜੀ।
3: ਹੁਣ ਇੱਥੇ ਹਰ ਸ਼ਬਦ ਵਰਤਿਆ
4: ਜੀ,
3: ਇਹ ਮੁਸਲਮਾਨ ਹਰ ਸ਼ਬਦ ਨਹੀਂ ਵਰਤਦੇ।
4: ਬਿਲਕੁਲ,
3: ਇਹ ਤੁਕ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 970 ਤੇ ਅੰਕਿਤ ਆ
4: ਜੀ ਜੀ।
3: ਇਸ ਤੋਂ ਸਿੱਧ ਹੁੰਦਾ ਹੈ ਕਿ ਕਬੀਰ ਜੀ ਹਿੰਦੂ ਜੁਲਾਹਾ ਕੁਲ ਵਿੱਚ ਪੈਦਾ ਹੋਏ
4: ਜੀ,
3: ਕਬੀਰ ਜੀ ਮੁਸਲਮਾਨ ਨਹੀਂ ਸਗੋਂ ਹਿੰਦੂ ਜੁਲਾਹਾ ਬਰਾਦਰੀ ਨਾਲ ਸੰਬੰਧਿਤ ਸਨ
4: ਜੀ,
3: ਕਿਉਂਕਿ ਉਹਨਾਂ ਆਪਣੀ ਬਾਣੀ ਵਿੱਚ ਸੈਂਕੜੇ ਵਾਰ ਰਾਮ ਸ਼ਬਦ ਵਰਤਿਆ ਹੈ
4: ਜੀ,
3: ਅੱਲਾ ਬਹੁਤ ਘੱਟ ਵਰਤਿਆ
4: ਜੀ।
3: ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ
4: ਜੀ,
3: ਫਿਰ ਪਾਛੇ ਪਛਤਾਓਗੇ ਜਬ ਪ੍ਰਾਣ ਜਾਏਗੇ ਛੂਟ
4: ਜੀ ਜੀ।
3: 1366 ਅੰਗ ਰਾਮ ਸਿਮਰ ਪਛਤਾਹੇਗਾ
4: ਜੀ।
3: ਹੁਣ ਇਸਲਾਮ ਦੇ ਵਿੱਚ ਤਾਂ ਰਾਮ ਦਾ ਸਿਮਰਨ ਨਹੀਂ ਕੀਤਾ ਜਾਂਦਾ
4: ਜੀ,
3: ਛਾੜ ਕਤੇਬ ਰਾਮ ਭਜ ਬੋਰੇ
4: ਜੀ।
3: ਕਤੇਬ ਤਾਂ ਇਸਲਾਮ ਦੀ ਕੁਰਾਨ ਬੁੱਕ ਨੂੰ ਕਿਹਾ ਗਿਆ
4: ਜੀ ਜੀ,
3: ਤੇ ਰਾਮ ਭਜ ਬੋਰੇ ਜਿਹੜਾ ਇੱਥੇ ਅੱਲਾ ਭਜ ਬੋਰੇ ਤਾਂ ਕਿਹਾ ਨੀ ਗਾ
4: ਜੀ ਜੀ।
3: ਰਾਮ ਜਪੋ ਜੀ ਐਸੇ ਐਸੇ ਧਰੂ ਪਰ ਲਾਲ ਜਪਿਓ ਹਰ ਜੈਸੇ
4: ਜੀ,
3: ਇੱਥੇ ਵੀ ਰਾਮ ਸ਼ਬਦ ਵਰਤਿਆ ਭਗਤ ਕਬੀਰ ਜੀ ਨੇ
4: ਜੀ।
3: ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ
4: ਜੀ,
3: ਇੱਥੇ ਵੀ ਰਾਮ ਸ਼ਬਦ ਵਰਤਿਆ 1364 ਅੰਗ ਤੇ। ਸੋ ਇਸ ਤਰ੍ਹਾਂ ਬਹੁਤ ਵਾਰ ਰਾਮ ਸ਼ਬਦ ਆਇਆ ਹੈ
4: ਜੀ,
3: ਫਿਰ ਨਾਂ ਕਬੀਰ ਕਿਉਂ ਰੱਖਿਆ ਗਿਆ
4: ਜੀ,
3: ਜੋ ਅਰਬੀ ਦਾ ਸ਼ਬਦ ਆ
4: ਜੀ,
3: ਜਿਸ ਦਾ ਅਰਥ ਹੈ ਵੱਡਾ, ਕਿਉਂਕਿ ਉਸ ਵੇਲੇ ਇਸਲਾਮੀ ਰਾਜ ਸੀ
4: ਜੀ,
3: ਇਸਲਾਮੀ ਸੱਭਿਆਚਾਰ ਤੇ ਇਸਲਾਮੀ ਬੋਲੀ ਦਾ ਬੋਲ ਬਾਲਾ ਸੀ ਉਸ ਵੇਲੇ
4: ਜੀ,
3: ਉਹ ਇਸਦਾ ਜ਼ਿਕਰ ਗੁਰੂ ਸਾਹਿਬ ਨੇ ਵੀ ਗੁਰਬਾਣੀ ਚ ਕੀਤਾ ਹੈ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਖੱਤਰੀਆਂ ਦਾ ਧਰਮ ਛੋਡਿਆ ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਾਹਿਬ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਸੋ ਇਸ ਪ੍ਰਭਾਵ ਥੱਲੇ ਲੋਕ ਬੱਚਿਆਂ ਦੇ ਨਾਂ ਇਸਲਾਮੀ ਪ੍ਰਭਾਵ ਵਾਲੇ ਰੱਖ ਰਹੇ ਸਨ ਉਸ ਵੇਲੇ, ਕਿਉਂਕਿ ਇਸਲਾਮ ਦਾ ਸੱਭਿਆਚਾਰ ਦਾ ਤੇ ਰਾਜ ਦਾ ਬੋਲ ਬਾਲਾ ਸੀ ਉਸ ਵੇਲੇ। ਜਿਵੇਂ ਅਸੀਂ ਭਾਰਤੀ ਹਾਂ, ਸਾਡਾ ਸੱਭਿਆਚਾਰ ਪੰਜਾਬੀ ਤੇ ਵਿਦੇਸ਼ਾਂ ਵਿੱਚ ਆ ਕੇ ਅਸੀਂ ਵੀ ਪੱਛਮੀ ਸੱਭਿਆਚਾਰ ਵਿੱਚ ਰਹਿਣ ਕਰਕੇ ਆਪਣੇ ਬੱਚਿਆਂ ਦੇ ਨਾਂ ਸੋਨੂ ਮੋਨੂ ਟੀਟੂ ਨੀਟੂ ਲੱਕੀ ਲਵਲੀ ਛੰਟੂ ਮੰਟੂ ਬੰਟੀ ਬਿੱਟੂ ਜੌਨ ਟੋਨੀ ਨੈਨਸੀ ਆਦਿਕ ਰੱਖੇ ਹੋਏ ਨੇ ਕਈਆਂ ਨੇ। ਸੋ ਐਵੇਂ ਹੀ ਬਾਲ ਕਬੀਰ ਦੇ ਹਿੰਦੂ ਜੁਲਾਹਾ ਮਾਂ ਬਾਪ ਨੇ ਮੁਸਲਮਾਨੀ ਸੱਭਿਆਚਾਰ ਦਾ ਪ੍ਰਭਾਵ ਹੋਣ ਕਰਕੇ ਨਾਂ ਕਬੀਰ ਰੱਖਿਆ। ਕਾਂਸੀ ਬਨਾਰਸ ਜਿਹੜਾ ਹੈ ਵਿਦਵਾਨਾਂ ਦਾ ਬਹੁਤ ਵੱਡਾ ਗੜ੍ਹ ਸੀ ਤੇ ਕਬੀਰ ਦੀ ਸੰਗਤ ਬਚਪਨ ਤੋਂ ਹੀ ਉਹਨਾਂ ਦੇ ਨਾਲ ਰਹੀ ਅਤੇ ਆਪ ਕੁਦਰਤੀ ਤੀਖਣ ਬੁੱਧੀ ਦੇ ਮਾਲਕ ਸਨ। ਭਗਤ ਕਬੀਰ ਜੀ ਜਿਹੜੇ ਸੀ ਬਹੁਤ ਉਹਨਾਂ ਦਾ ਮਤਲਬ ਬੁੱਧ ਅਕਲ ਜਿਹੜੀ ਸੀ ਬਹੁਤ ਤੇਜ਼ ਸੀ ਹੈਗੀ। ਕਬੀਰ ਜੀ ਨੇ ਗੁਰੂ ਗਿਆਨ ਲੈਣ ਵੇਲੇ ਵੀ ਆਪਣੀ ਤੀਖਣ ਬੁੱਧੀ ਦਾ ਇਸਤੇਮਾਲ ਕੀਤਾ।
4: ਬਿਲਕੁਲ।
3: ਆਪ ਭਗਤ ਰਾਮਾਨੰਦ ਨੂੰ ਗੁਰੂ ਧਾਰਨਾ ਚਾਹੁੰਦੇ ਸੀ ਪਰ ਭਗਤ ਰਾਮਾਨੰਦ ਦੇ ਰਾਮਾਨੰਦ ਤਾਂ ਬ੍ਰਾਹਮਣ ਸੀ ਤੇ ਉਹਨੂੰ ਗੁਰੂ ਨਹੀਂ ਸੀ ਧਾਰਨ ਕਰ ਸਕਦੇ। ਉਸ ਵੇਲੇ ਕਰਮ ਕਾਂਡੀ ਧਰਮੀ ਮਜ਼ਹਬੀ ਕੱਟੜਤਾ ਹਿੰਦੂ ਮੁਸਲਿਮ ਵਿਰੋਧ ਤੇ ਪ੍ਰੋਤ ਜਮਾਤ ਦੀਆਂ ਆਸ ਪਾਸ ਹਰ ਵੇਲੇ ਬ੍ਰਾਹਮਣ ਹੀ ਰਹਿੰਦੇ ਸਨ। ਇੱਕ ਕਹੇ ਜਾਂਦੇ ਸ਼ੂਦਰ ਵਾਸਤੇ ਬ੍ਰਾਹਮਣਾਂ ਚੋਂ ਲੰਘ ਕੇ ਜਾਣਾ ਬੜਾ ਕਠਿਨ ਹੁੰਦਾ ਸੀ ਅਤੇ ਸ਼ੂਦਰ ਦਾ ਤਾਂ ਪਰਛਾਵਾਂ ਲੈਣਾ ਵੀ ਮਾੜਾ ਸਮਝਿਆ ਜਾਂਦਾ ਸੀ। ਇਉਂ ਕਬੀਰ ਜੀ ਦਾ ਰਾਮਾਨੰਦ ਜੀ ਨੂੰ ਮਿਲਣਾ ਕੋਈ ਖਤਰੇ ਤੋਂ ਖਾਲੀ ਨਹੀਂ ਸੀ ਪਰ ਕਬੀਰ ਜੀ ਜੁਗਤੀ ਨਾਲ ਨਦੀ ਦੇ ਉਸ ਘਾਟ ਦੇ ਰਸਤੇ ਵਿੱਚ ਤੜਕੇ ਮੂੰਹ ਨੇਰੇ ਜਾ ਲੇਟੇ ਜਿੱਥੇ ਰਾਮਾਨੰਦ ਜੀ ਹਰ ਰੋਜ਼ ਇਸ਼ਨਾਨ ਕਰਦੇ ਸਨ ਕਿਉਂਕਿ ਉਸ ਵੇਲੇ ਜ਼ਿਆਦਾਤਰ ਨਦੀਆਂ ਤੇ ਇਸ਼ਨਾਨ ਕੀਤਾ ਜਾਂਦਾ ਸੀ। ਅਸੀਂ ਵੀ ਜਦੋਂ ਛੋਟੇ ਛੋਟੇ ਸੀ ਅਸੀਂ ਵੀ ਮਤਲਬ ਬਾਹਰ ਜਿਹੜੇ ਜਾਂ ਖਾਲ ਵਗਦੇ ਸੀ ਉੱਥੋਂ ਨਹਾ ਆਉਂਦੇ ਹੁੰਦੇ ਸੀ ਜਾਂ ਖੂਹਾਂ ਤੋਂ ਨਹਾ ਲੈਂਦੇ ਸੀ। ਅੱਜ ਅਚਾਨਕ ਰਾਮਾਨੰਦ ਜੀ ਦਾ ਪੈਰ ਹਨੇਰੇ ਵਿੱਚ ਕਬੀਰ ਜੀ ਨਾਲ ਜਾ ਲੱਗਾ ਤੇ ਮੂੰਹੋਂ ਨਿਕਲਿਆ ਰਾਮ ਕੇ ਰਾਮ ਕਹੋ। ਬਸ ਫਿਰ ਕੀ ਸੀ ਕਬੀਰ ਜੀ ਨੇ ਗੁਰੂ ਜਾਨ ਚਰਨ ਪਕੜ ਲੈ ਅਤੇ ਰਾਮ ਰਾਮ ਜਪਣ ਲੱਗੇ ਤੇ ਕਿਹਾ ਗੁਰੂ ਜੀ ਧੰਨ ਭਾਗ ਆਪ ਜੀ ਨੇ ਦਾਸ ਤੇ ਅਪਾਰ ਬਖਸ਼ਿਸ਼ ਕੀਤੀ ਆ। ਅੱਜ ਤੋਂ ਮੈਂ ਆਪ ਜੀ ਦਾ ਸਿੱਖ ਹੋਇਆ ਆਪ ਦਰੀਆ ਨੇ ਭਗਤ ਮੈਂ ਆਪ ਜੀ ਦਾ ਸਿੱਖ ਬਣ ਗਿਆ ਹਾਂ। ਆਪ ਜੀ ਦਾ ਮਤਲਬ ਛੇਛ ਜਾਂ ਚੇਲਾ ਕਹਿ ਲਓ ਉਸ ਵੇਲੇ ਛੇਛ ਕਹਿੰਦੇ ਸੀ ਪਰ ਆਪ ਦਰੀਆ ਨੇ ਭਾਰਤੀ ਸਮਾਜ ਵਿੱਚ ਬੜੇ ਸੰਕਟ ਪੈਦਾ ਕੀਤੇ ਹੋਏ ਸਨ ਜਿਵੇਂ ਪ੍ਰੋਤ ਜਮਾਤ ਅੱਜ ਵੀ ਕਰ ਰਹੀ ਆ। ਕਬੀਰ ਜੀ ਨੇ ਅਜਿਹੇ ਵਹਿਮਾਂ ਭਰਮਾਂ ਤੇ ਛੂਆ ਛਾਤ ਜਾਤ ਪਾਤ ਦੇ ਵਿਤਕਰੇ ਦਾ ਬੜੀ ਹੀ ਨਿਡਰਤਾ ਦੇ ਨਾਲ ਖੰਡਨ ਕੀਤਾ ਹੈ।
4: ਜਿਹੜੀ ਮੈਂ ਅਗਰ ਤੁਸੀਂ ਚਾਹੋ ਤੇ ਮੈਂ ਥੋੜਾ ਜਿਹਾ ਇਸ ਦੇ ਵਿੱਚ ਚੇਂਜ ਕਰਨਾ ਚਾਹਾਂਗਾ।
3: ਹਾਂਜੀ
4: ਇਸ ਤਰ੍ਹਾਂ ਹੈ ਕਿ ਜਿਹੜੀ ਇਹ ਸਟੋਰੀ ਆ ਇਹ ਵੀ ਬ੍ਰਾਹਮਣ ਨੇ ਬਣਾਈ ਹੈ।
3: ਆਪਾਂ ਦਾ ਮਤਲਬ ਚੱਲ
4: ਮੈਂ ਰਾਮਾਨੰਦ ਦਾ ਜ਼ਿਕਰ ਕਰਾਂਗਾ ਕਿਉਂਕਿ ਜਿਹੜੀ ਭਗਤੀ ਮੂਵਮੈਂਟ ਹੈ
3: ਹਾਂਜੀ
4: ਭਾਰਤ ਦੇ ਵਿੱਚ
3: ਹਾਂਜੀ
4: ਭਗਤੀ ਮੂਵਮੈਂਟ ਸਭ ਤੋਂ ਪਹਿਲਾਂ ਸ਼ਿਵ ਭਗਤ ਆਏ ਨੇ ਇਹ ਸਾਊਥ ਚ ਸੀ।
3: ਹਾਂਜੀ
4: ਸਾਊਥ ਤੋਂ ਬਾਅਦ ਜਿਹੜੇ ਭਗਤੀ ਮੂਵਮੈਂਟ ਹੌਲੀ ਹੌਲੀ ਵਿਸਤਾਰ ਹੁੰਦੀ ਜਦੋਂ ਨਾਰਥ ਦੇ ਵਿੱਚ ਆ ਗਈ ਇਸ ਯੂਪੀ ਏਰੀਏ ਦੇ ਵਿੱਚ।
3: ਹਾਂਜੀ
4: ਉਸ ਤੋਂ ਪਹਿਲਾਂ ਕਿਉਂਕਿ ਇਹ ਸਾਰਾ ਕੁਛ ਜਿਹੜਾ ਸੀ ਇਸ ਦਾ ਪਿਛੋਕੜ ਜਿਹੜਾ ਸੀ ਉਹ ਇਹਦੇ ਨਾਲ ਵੀ ਜੁੜਿਆ ਹੋਇਆ ਸੀ ਜਿਹੜੇ ਜਿਸ ਤਰ੍ਹਾਂ ਬੌਧ ਦੇ ਇਕਸ਼ੂ ਸਨ ਜਿਹੜੇ ਕਿ ਆਪਾਂ ਨਾਥ ਯੋਗੀਆਂ ਦਾ

0: ਕਿਉਂਕਿ
1: ਹਾਂਜੀ
0: ਜੇ ਭਗਤ ਰਾਮਾਨੰਦ ਦੇ ਕੋਲ ਕੋਈ ਗੈਰ ਆਪ ਯਾਨੀ ਕਿ ਬ੍ਰਾਹਮਣ ਨਾ ਪਹੁੰਚ ਸਕਦਾ ਤਾਂ ਭਗਤ ਰਾਮਾਨੰਦ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਨਹੀਂ ਸੀ ਮਿਲਣੀ।
1: ਹਾਂਜੀ ਹਾਂਜੀ
0: ਰਾਮਾਨੰਦ ਪਹਿਲੇ ਉਹ ਕ੍ਰਾਂਤੀਕਾਰੀ ਭਗਤ ਹੋਏ ਨੇ ਜਿਨ੍ਹਾਂ ਨੇ ਆਪਣੇ ਜਿੰਨੇ ਵੀ ਚੇਲੇ ਸੀ ਉਹ ਸਭ ਕਿਰਤੀ ਸਮਾਜ ਚੋਂ ਲਏ। ਕਬੀਰ ਸਾਹਿਬ ਵੀ ਉਹਨਾਂ ਦੇ ਚੇਲੇ ਸਨ ਜਿਸ ਨੂੰ ਸ਼ਿਸ਼ ਕਹਿੰਦੇ ਆ।
1: ਚਲੋ ਮੈਂ ਐਮੈਂਡਮੈਂਟ ਕਰ ਦਾਂਗਾ ਇਹਦੇ ਵਿੱਚ, ਚੇਂਜ ਕਰ ਦਾਂਗਾ।
0: ਮੈਂ ਥੋੜਾ ਜਿਹਾ ਆਪਣੇ ਲਿਸਨਰਸ ਨੂੰ ਵੀ ਸਪਸ਼ਟ ਕਰ ਰਿਹਾ ਨਾ।
1: ਨਹੀਂ ਨਹੀਂ ਸਹੀ ਗੱਲ ਹੈ ਜਿਹੜੀ, ਸਹੀ ਗੱਲ ਸਹੀ ਹੈ।
0: ਇਸੇ ਤਰ੍ਹਾਂ ਹੀ ਰਵਿਦਾਸ ਜੀ ਵੀ ਇਹ ਰਾਮਾਨੰਦ ਦੇ ਹੀ, ਹੋਰ ਬਾਕੀ ਇੱਥੋਂ ਤੱਕ ਕਿ ਭਗਤ ਪੀਪਾ ਜੀ ਇਹ ਵੀ ਰਾਮਾਨੰਦ ਜੀ ਦੇ ਹੀ ਚੇਲੇ ਹੋਏ ਨੇ।
1: ਹਾਂਜੀ ਹਾਂਜੀ।
0: ਪਹਿਲੀ ਵਾਰ ਇਸ ਕ੍ਰਾਂਤੀ ਨੂੰ ਜਿਹੜਾ ਜਨਮ ਸੀ ਇਹ ਇੱਕ ਪਰੰਪਰਾ ਜਿਸਨੂੰ ਉਲਟਾ ਕਰਕੇ ਕਰ ਦਿੱਤਾ ਉਹ ਰਾਮਾਨੰਦ ਜੀ ਨੇ ਕੀਤਾ।
1: ਚਲੋ ਚੰਗਾ ਕੀਤਾ, ਜੇ ਆਪਾਂ ਨਾ ਗੱਲ ਕਰਦੇ ਤੇ ਲੋਕਾਂ ਨੂੰ ਥੋੜਾ ਪਤਾ ਲੱਗਣਾ ਸੀ ਇਸ ਗੱਲ ਦਾ।
0: ਤਾਂ ਮੈਂ ਬਿਲਕੁਲ ਇਸ ਚੀਜ਼ ਤੇ ਤੁਹਾਨੂੰ ਇਹ ਦੱਸਾਂ ਕਿ ਭਗਤੀ ਮੂਵਮੈਂਟ ਦੀ ਤਾਂ ਪਿਤਾਮਾ ਅਗਰ ਕੋਈ ਹੈਗਾ ਤੇ ਉਹ ਰਾਮਾਨੰਦ ਨੇ, ਔਰ ਇਸੇ ਕਰਕੇ ਉਸ ਤੋਂ ਪਹਿਲਾਂ ਆਸ਼ਰਮਿਕ ਭਗਤ ਹੁੰਦੇ ਸਨ ਜਿਹੜੇ ਕਿਰਤੀ ਨਹੀਂ ਸਨ ਹੁੰਦੇ। ਜਿਸ ਤਰ੍ਹਾਂ ਤੁਲਸੀ ਦਾਸ ਹੈ ਉਸਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਨਹੀਂ ਸੀ ਮਿਲਣੀ ਕਿਉਂਕਿ ਉਹ ਆਸ਼ਰਮਿਕ ਸਨ, ਉਹ ਬ੍ਰਾਹਮਣ, ਉਹ ਜਾਤੀਵਾਦ ਦੇ ਉਸ ਬੰਧਨ ਦੇ ਵਿੱਚ ਸਨ।
1: ਰਾਮਾਨੰਦ ਦਾ ਗੁਰੂ ਕੌਣ ਸੀ?
0: ਰਾਮਾਨੰਦ ਦਾ ਰਾਮਾਨੁਜ ਕਿਹਾ ਜਾਂਦਾ ਹੈ, ਪਰ ਇਹ ਪਹਿਲੀ ਵਾਰ ਉਹਨਾਂ ਨੇ ਪਰੰਪਰਾ ਤੋੜ ਦਿੱਤੀ।
1: ਫਿਰ ਉਹਨਾਂ ਨੂੰ ਸੱਚ ਦਾ ਗਿਆਨ ਕਿੱਥੋਂ ਮਿਲਿਆ?
0: ਨਹੀਂ, ਇਸੇ ਤਰ੍ਹਾਂ ਹੀ ਉਹਨਾਂ ਨੂੰ ਜਦੋਂ ਉਹ ਪਹਿਲਾਂ ਜਵਾ ਉਹਨਾਂ ਦਾ ਜਿਹੜਾ ਸ਼ਬਦ ਹੈ ਉਹ ਕਾਫੀ ਲੇਟ ਉਮਰ ਦੇ ਵਿੱਚ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ,
1: ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਗੁਰੂ ਪਰੰਪਰਾ ਜਿਹੜੀ ਆ ਉਹ ਸਰੀਰਕ ਤੌਰ ਤੇ ਚੱਲ ਰਹੀ ਸੀ।
0: ਜੀ ਜੀ।
1: ਤੇ ਇਹ ਤਾਂ ਗੁਰੂ ਸਾਹਿਬਾਂ ਨੇ ਆਣ ਕੇ ਸ਼ਬਦ ਗੁਰੂ ਨੂੰ ਪ੍ਰਮੁੱਖਤਾ ਦਿੱਤੀ ਹੈ ਨਾ।
0: ਬਿਲਕੁਲ।
1: ਸੋ ਆਪ ਜੀ ਦੀ ਗੱਲ ਠੀਕ ਹੈਗੀ ਆ। ਦੂਜਾ, ਕਿਉਂਕਿ ਉਹਨਾਂ ਦੇ ਵਿੱਚ ਤਾਂ ਹੈ ਸੀ ਉਹ ਛੂਆ ਛਾਤ ਵਾਲਾ, ਨੀਵਿਆਂ ਨੂੰ ਦੇਖਿਆ ਨਹੀਂ ਸੀ ਦਿੰਦੇ।
0: ਔਰ ਉਹ ਜਿਹੜੇ ਪਹਿਲਾਂ ਵੈਸ਼ਨੂੰ ਭਗਤ ਸਨ,
1: ਜਦੋਂ ਅਜਾ ਜਿਹੜੇ ਵੈਸ਼ਨੂੰ ਆ ਉਹ ਵੀ ਤਾਂ ਛੂਆ ਛਾਤ ਨੂੰ ਮੰਨਦੇ ਆ।
0: ਬਿਲਕੁਲ ਬਿਲਕੁਲ।
1: ਆਹੋ ਇਹ ਪਹਿਲਾਂ ਦੀਆਂ ਗੱਲਾਂ, ਜਦੋਂ ਉਹਨਾਂ ਦਾ ਜੀਵਨ ਪਲਟ ਗਿਆ ਫਿਰ ਉਹ ਛੂਆ ਛਾਤ ਤੋਂ ਉੱਪਰ ਉੱਠ ਗਿਆ।
0: ਹਾਂਜੀ, ਰਾਮਾਨੰਦ ਜੀ ਦੇ ਜੀਵਨ ਦੇ ਵਿੱਚ ਹੀ ਪਰਿਵਰਤਨ ਆਇਆ ਆਪਣੇ ਜੀਵਨ ਦੇ ਵਿੱਚ, ਤੇ ਫਿਰ ਉਸਦੇ ਵਿਪਰੀਤ ਜਿਹੜਾ ਉਹਨਾਂ
1: ਦੇ ਕੁਦਰਤ ਵੱਲੋਂ ਵੀ, ਦੂਜਾ ਕੁਦਰਤ ਵੱਲੋਂ ਉਹਨਾਂ ਨੂੰ ਗਿਆਨ ਹੋਇਆ। ਜਿਸ ਤਰ੍ਹਾਂ ਗੁਰੂ ਨਾਨਕ ਦਾ ਕਿਹੜਾ ਕੋਈ ਦੁਨਿਆਵੀ ਗੁਰੂ ਸੀ?
0: ਬਿਲਕੁਲ। ਤੁਸੀਂ ਜ਼ਿਕਰ ਕੀਤਾ ਰਾਮ ਤੋਂ ਇਲਾਵਾ ਵੀ, ਜਿਸ ਤਰ੍ਹਾਂ ਆਪਾਂ ਕੰਪੈਰੀਜ਼ਨ ਕਰਦੇ ਆ ਹੁਣ ਬਾਬਾ ਫਰੀਦ ਜੀ ਸੂਫੀ ਪਰੰਪਰਾ ਚੋਂ ਸਨ
1: ਤੇ
0: ਉਹਨਾਂ ਦੀ ਸ਼ਬਦਾਵਲੀ ਜਿਹੜੀ ਆ, ਜਿਸ ਤਰ੍ਹਾਂ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਮਲਕ ਦਾ ਜ਼ਿਕਰ ਆਇਆ ਹੈ, ਇਬਰਾਹੀਮ ਦਾ ਜ਼ਿਕਰ ਆਇਆ ਹੈ।
1: ਹਾਂਜੀ ਹਾਂਜੀ, ਕਿਉਂਕਿ ਉਹ ਤਾਂ
0: ਜੀ
1: ਉਹ ਤਾਂ ਮੁਸਲਮਾਨ ਬਰਾਦਰੀ ਚ ਪੈਦਾ ਹੋਏ ਨਾ।
0: ਜੇ ਭਗਤ ਕਬੀਰ ਸਾਹਿਬ ਮੁਸਲਮਾਨ ਬਰਾਦਰੀ ਚੋਂ ਹੁੰਦੇ ਤਾਂ ਉਹਨਾਂ ਨੇ ਕਿਸੇ ਹਿੰਦੂ ਭਗਤ ਦੀ ਜਿਹੜਾ ਸੀ ਉਹ ਸ਼ਿਸ਼ ਨਾ ਬਣਦੇ, ਬਲਕਿ ਉਹ ਕਿਸੇ ਸੂਫੀ ਪਰੰਪਰਾ ਦੇ ਵਿੱਚ।
1: ਹਾਂਜੀ ਹਾਂਜੀ ਹਾਂਜੀ,
0: ਕਿਉਂਕਿ ਉਹਨਾਂ ਦੇ ਨਾਲ ਜਿਹੜਾ ਇਹ ਆਪਣਾ ਚਿਸ਼ਤੀ ਜਿਹੜੀ ਪਰੰਪਰਾ ਚੱਲ ਰਹੀ ਸੀ ਭਾਰਤ ਦੇ ਵਿੱਚ, ਚਿਸ਼ਤੀ ਵਗੈਰਾ, ਉਹ ਫਿਰ ਇਸ ਪਰੰਪਰਾ ਦੇ ਵਿੱਚ ਜਾਂਦੇ।
1: ਹਾਂਜੀ ਹਾਂਜੀ
0: ਜੀ।
1: ਸੋ ਅੱਜ ਵੀ ਜਿਹੜੀ ਆ ਪ੍ਰੋਤ ਜਮਾਤ ਜਿਹੜੀ ਆ ਭਾਰੂ ਆ।
0: ਜੀ ਜੀ।
1: ਕਬੀਰ ਜੀ ਨੇ ਅਜਿਹੇ ਵਹਿਮਾਂ ਭਰਮਾਂ ਦੇ ਛੂਆ ਛਾਤ ਜਾਤ ਪਾਤ ਦੇ ਵਿਤਕਰੇ ਦਾ ਬੜੀ ਨਿਰਦਰਤਾ ਨਾਲ ਖੰਡਨ ਕੀਤਾ ਆਪਣੀ ਬਾਣੀ ਦੇ ਵਿੱਚ।
0: ਬਿਲਕੁਲ।
1: ਉਹ ਫਰਮਾਨ ਕਰਦੇ ਆ, ਸਖਤ ਸਨੇਹ ਕਰ ਸੁਨਤ ਕਰੀਏ।
0: ਜੀ
1: ਮਤਲਬ ਧੱਕੇ ਦੇ ਨਾਲ ਤੁਸੀਂ ਸ਼ਕਤੀ ਦੇ ਨਾਲ ਕਿਸੇ ਦੀ ਸੁਨਤ ਕਰਦੇ ਹੋ।
0: ਜੀ।
1: ਮੈਂ ਨਾ ਬਦੂੰਗਾ ਭਾਈ, ਮੈਂ ਇਸ ਗੱਲ ਨੂੰ ਨੀ ਮੰਨਦਾ।
0: ਜੀ।
1: ਜੋਰੇ ਖੁਦਾਏਰੇ ਤੁਰਕ ਕਰੇਗਾ ਆਪਣੀ ਹੀ ਕੱਟ ਜਾਏ।
0: ਬਿਲਕੁਲ।
1: ਸੁਨਤ ਕੀ ਹੈ? ਤੁਰਕ ਜੇ ਹੋਏਗਾ, ਜੇ ਸੁਨਤ ਕਰਨ ਦੇ ਨਾਲ ਹੀ ਮੁਸਲਮਾਨ ਬਣਿਆ ਜਾ ਸਕਦਾ ਹੈ, ਔਰਤ ਕਾ ਕਿਆ ਕਰੀਏ? ਫਿਰ ਤੁਸੀਂ ਔਰਤ ਦਾ ਕੀ ਕਰੋਗੇ? ਅਰਧ ਸਰੀਰੀ ਨਾਰ ਨਾ ਛੋਟੇ, ਉਹਨੂੰ ਤਾਂ ਤੁਸੀਂ ਛੱਡ ਨੀ ਸਕਦੇ, ਤਾਂ ਤੇ ਹਿੰਦੂ ਹੀ ਰਹੀ ਹੈ। ਫਿਰ ਤਾਂ ਤੁਸੀਂ ਹਿੰਦੂ ਹੀ ਹੋ।
0: ਬਿਲਕੁਲ।
1: ਛਾੜ ਕਤੇਵ ਰਾਮ ਭਜ ਬੋਰੇ, ਇਹ ਕਤੇਬਾਂ ਦੇ ਝਗੜੇ ਝਮੇਲੇ ਛੱਡ ਕੇ

0: उस रमे हुए राम दा भजन कर,
1: जी
0: जुर्म करत है भारी, तू
1: जी
0: छो मासूम बच्चा ते भारी जुल्म कर रहा, उन्हां दे अंग कट कट के।
1: बिल्कुल
0: कबीरे पकड़ी टेक राम की,
1: जी
0: कबीर ने ता राम दी राम दे मम्मे नूं औकड़िया, इत्थे राम चंद्र दी कोई गल नहीं है।
1: जी जी
0: कबीरे पकड़ी टेक राम की, तुरक रहे पचहारी।
1: जी
0: तुरकां नूं देख लो इहदे विच,
1: राम दा जिक्र
0: जो जो मुसलमान हुंदे
1: नहीं आया।
0: तां सुन तवारे इन्नी गल ना करदे।
1: जी
0: ਇਹ ਵੀ 477 ਅੰਗ ਤੇ ਭਗਤ ਕਬੀਰ ਜੀ ਦੀ ਬਾਣੀ ਚ ਲਿਖਿਆ ਹੋਇਆ ਹੈ।
1: ਬਿਲਕੁਲ
0: ਸੋ ਧਰਮ ਦੇ ਨਾਂ ਤੇ ਹੇਠ ਰੱਖੇ ਜਾਂਦੇ ਰੋਜਿਆਂ ਤੇ ਹੱਜ ਬਾਰੇ ਵੀ ਕਬੀਰ ਜੀ ਫਰਮਾਨ ਕਰਦੇ ਆ।
1: ਬਿਲਕੁਲ
0: ਰੋਜਾ ਧਰੇ ਮਨਾਵੇ ਅੱਲਾ, ਸਵਾਦਤ ਜੀ ਸ਼ਿੰਗਾਰੈ।
1: ਜੀ
0: ਮਤਲਬ ਜੀਆਂ ਨੂੰ ਮਾਰ ਕੇ ਸਵਾਦ ਵਾਸਤੇ ਖਾਣ ਵਾਸਤੇ ਮਾਰਦਾ ਹੈ, ਤੇ ਉਹਨੂੰ ਕਹਿੰਦਾ ਵੀ ਮੈਂ ਅੱਲਾ ਨੂੰ ਮਨਾਵਾਂਗਾ। ਜੀਆਂ ਨੂੰ ਮਾਰ ਕੇ ਅੱਲਾ ਨਹੀਂ ਮੰਨਦਾ।
1: ਜੀ
0: ਉਹ ਤੁਸੀਂ ਆਪ ਖਾ ਸਕਦੇ ਹੋ, ਉਹ ਕੋਈ ਮਨਾ ਨਹੀਂ ਹੈ।
1: ਜੀ
0: ਹੱਜ ਕਾਬੇ ਜਾਉ ਨਾ ਤੀਰਥ ਪੂਜਾ। ਕਬੀਰ ਕਹਿੰਦੇ ਨਾ ਮੈਂ ਹੱਜ ਕਾਬੇ ਜਾਣਾ, ਨਾ ਮੈਂ ਤੀਰਥਾਂ ਦੀ ਪੂਜਾ ਕਰਦਾ।
1: ਬਿਲਕੁਲ
0: ਉਹ ਕੋਈ ਬ੍ਰਾਹਮਣੀ ਹਿੰਦੂ ਨਹੀਂ ਸਨ।
1: ਜੀ
0: ਇਹ ਵੀ 1136 ਅੰਗ ਤੇ ਲਿਖਿਆ ਹੋਇਆ।
1: ਬਿਲਕੁਲ
0: ਕਬੀਰ ਜਾਂ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ।
1: ਜੀ
0: ਜੇ ਤੇਰਾ ਦਿਲ ਹੀ ਨਹੀਂ ਸਾਫ਼ ਤੇ ਤੈਨੂੰ ਖੁਦਾ ਕਿੱਥੋਂ ਮਿਲ ਜੂਗਾ।
1: ਬਿਲਕੁਲ
0: ਮੁਸਲਮਾਨਾਂ ਤੇ ਹਿੰਦੂਆਂ ਨੇ ਰੱਬ ਨੂੰ ਵੀ ਆਪੋ ਆਪਣੇ ਘਰਾਂ ਵਿੱਚ ਵੰਡਿਆ ਹੋਇਆ ਸੀ।
1: ਜੀ
0: ਹਿੰਦੂ ਦੱਖਣ ਨੂੰ ਤੇ ਆਪਣੇ ਮੁਸਲਮਾਨ ਪੱਛਮ ਇਲਾਕੇ ਨੂੰ ਰੱਬ ਦਾ ਘਰ ਕਹਿੰਦੇ ਸਨ।
1: ਜੀ
0: ਤੇ ਕਬੀਰ ਸਾਹਿਬ ਜੀ ਫਰਮਾਉਂਦੇ ਆ, ਦੱਖਣ ਦੇਸ਼ ਹਰੀ ਕਾ ਬਾਸਾ,
1: ਜੀ
0: ਪੱਛਮ ਅੱਲਾ ਮੁਕਾਮਾ, ਪਰ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਅਸਲੀ ਰਹਿਣ ਦੀ ਜਗ੍ਹਾ ਤੁਹਾਡਾ ਹਿਰਦਾ ਹੈ।
1: ਬਿਲਕੁਲ
0: ਹਿਰਦੇ ਚ ਰੱਬ ਵੱਸਦਾ, ਅੱਲਾ ਵੱਸਦਾ, ਰਾਮ ਵੱਸਦਾ।
1: ਜੀ
0: ਸੋ ਇਹ ਸਾਰੇ ਸ਼ਬਦ ਭਗਤ ਕਬੀਰ ਜੀ ਦੇ ਆ।
1: ਜੀ
0: ਹੁਣ ਬਾਕੀਆਂ ਦੀ ਦੇਖਾ ਦੇਖੀ, ਜਿਹੜੇ ਕਬੀਰ ਪੰਥੀਏ ਆ ਉਹ ਵੀ ਕਬੀਰ ਨੂੰ ਸਤਿਗੁਰੂ ਕਬੀਰ ਲਿਖਣ ਲੱਗ ਗਏ ਆ।
1: ਬਿਲਕੁਲ
0: ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੀ ਗੱਲ ਮੱਕੇ ਵਿੱਚ ਕਹੀ ਸੀ।
1: ਜੀ
0: ਜਦ ਮਲਾਣੇ ਕਹਿੰਦੇ ਕਹਿੰਦੇ ਹੋਏ ਗੁਰੂ ਜੀ ਨੂੰ ਲੱਤਾਂ ਤੋਂ ਪਗੜ ਘਸੀਟਦੇ ਹੋਏ, ਟੰਗੋਂ ਪਗੜ ਘਸੀਟਿਆ।
1: ਜੀ
0: ਤੇ ਕਿਹਾ ਸੀ ਕਾਫਰਾ ਤੈਨੂੰ ਪਤਾ ਨਹੀਂ ਰੱਬ ਦਾ ਘਰ ਹੈ, ਤੂੰ ਇੱਧਰ ਪੈਰ ਕਰਕੇ ਸੁੱਤਾ ਹੋਇਆ। ਤਾਂ ਗੁਰੂ ਜੀ ਸਹਿ ਸੁਭਾਅ ਕਹਿ ਉੱਠੇ ਸਨ, ਭਾਈ ਮੈਂ ਦੂਰੋਂ ਜਾਰਤ ਲਈ ਆਇਆ, ਥੱਕਾ ਟੁੱਟਾ, ਜਿੱਧਰ ਰੱਬ ਦਾ ਘਰ ਨਹੀਂ ਪੈਰ ਉੱਧਰ ਕਰ ਦਿਓ। ਤਾਂ ਮਲਾਣਿਆਂ ਦੇ ਮਨ ਦਾ ਮੱਕਾ ਫਿਰ ਗਿਆ ਸੀ।
1: ਜੀ
0: ਸੋਚਾਂ ਚ ਪੈ ਗਏ ਰੱਬ ਕਿੱਧਰ ਨਹੀਂ ਹੈ।
1: ਜੀ ਦੇਖੋ
0: ਕੱਟੜਵਾਦੀ ਤੇ ਜਾਤ ਅਭਿਮਾਨੀ ਬ੍ਰਾਹਮਣ ਹੈ।
1: ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਇਹ ਗੱਲ ਕਹੀ ਆ,
0: ਹਾਂਜੀ,
1: ਇਹ ਕਿਸੇ ਆਮ ਆਦਮੀ ਨੇ ਨਹੀਂ ਕਹੀ,
0: ਸ਼ਿਵ
1: ਨੂੰ ਜਦੋਂ ਕਿਹਾ।
0: ਹਾਂਜੀ ਹਾਂਜੀ,
1: ਅਗਲੇ ਨੂੰ ਵੀ ਇਹ ਪਤਾ ਲੱਗਾ ਕਿ ਜਿਹੜਾ ਮੈਨੂੰ ਸਵਾਲ ਕਰ ਰਿਹਾ,
0: ਹਾਂਜੀ ਹਾਂਜੀ,
1: ਕੋਈ ਛੋਟੀ ਨੌਲੇਜ ਦਾ ਬੰਦਾ ਨਹੀਂ ਆ,
0: ਆਮ ਬੰਦਾ ਨਹੀਂ ਹੈ।
1: ਇਹ ਇਹ ਉਹਦੀ ਅਟੈਂਸ਼ਨ ਗ੍ਰੈਬ ਕਰਕੇ ਫਿਰ ਗੁਰੂ ਨਾਨਕ ਸਾਹਿਬ ਨੇ ਉਸਦੇ ਨਾਲ ਚਰਚਾ ਕੀਤੀ।
0: ਹਾਂਜੀ ਹਾਂਜੀ ਹਾਂਜੀ, ਸੋ ਕੱਟੜਵਾਦੀ ਤੇ ਜਾਤ ਅਭਿਮਾਨੀ ਬ੍ਰਾਹਮਣ ਹਿੰਦੂ ਜਿਨ੍ਹਾਂ ਨੇ ਜਾਤ ਪਾਤ ਵਰਨਵੰਡ ਛੂਆਛਾਤ ਪੱਥਰ ਅਤੇ ਜਾਨਵਰਾਂ ਦੀ ਪੂਜਾ ਦਿਸ਼ਾ ਭਰਮ ਮੱਸਿਆ ਪੂਰਨਮਾਸੀ ਚੰਗੇ ਮਾੜੇ ਦਿਨ ਧਰਤੀ ਜਾਗਦੀ ਦੇ ਸੁੱਤੀ ਵਰਤ ਰੱਖਣੇ ਰਾਹੂ ਕੇਤੂ ਚੰਗੇ ਮਾੜੇ ਗ੍ਰਹਿ ਨਛੱਤਰ ਰਚ ਕੇ ਲੋਕਾਂ ਨੂੰ ਲੁੱਟਿਆ ਹੋਇਆ ਸੀ ਤੇ ਅੱਜ ਵੀ ਲੁੱਟ ਰਹੇ ਹਨ।
1: ਇਹੀ ਬੰਧਨ ਸਨ ਨਾ ਜਿਨ੍ਹਾਂ ਤੋਂ ਗੁਰੂ ਸਾਹਿਬਾਨ ਨੇ ਜਾਂ ਭਗਤ ਸਾਹਿਬਾਨ ਨੇ ਮਨੁੱਖਤਾ ਨੂੰ ਸੁਤੰਤਰ ਕੀਤਾ।
0: ਦੇਖੋ ਇੱਥੇ ਗੁਰੂ ਜੀ ਕਹਿੰਦੇ 14 ਮਾਵਸ ਰਚ ਰਚ ਮੰਗ ਹੈ।
1: ਜੀ
0: ਤੇ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਵਿੱਚ ਵੀ 14 ਮੱਸਿਆ ਭਰਦੀਆਂ।
1: ਬਿਲਕੁਲ ਉਹ ਸਾਰਾ ਕੁਛ ਉੱਥੇ ਤੇ ਉਹਨਾਂ ਨੇ
0: ਬੋਰਡ ਦੇ ਉੱਪਰ ਸਭ ਤੋਂ ਉੱਪਰ ਲਿਖਿਆ ਜਾਂਦਾ।
1: ਜੀ
0: ਹੁਣ ਦੇਖੋ ਜਹਿਦਾਰ ਨੇ ਸਰਕਾਰ ਦੇ ਬੰਦਿਆਂ ਨੂੰ ਬੁਲਾ ਕੇ ਤੇ ਉੱਥੇ ਤਾਂ ਆਪਣੀ ਜ਼ੁਰਤ ਦਿਖਾ ਦਿੱਤੀ ਉਹਨਾਂ ਨੂੰ, ਤੇ ਜਹਿਦਾਰ ਜ਼ੁਰਤ ਦਿਖਾਏਗਾ ਜੇ 14 ਮੱਸਿਆ ਜਿਹੜੀਆਂ ਪੂਰਨਮਾਸੀਆਂ ਕੱਢੇਗਾ ਗੁਰਦੁਆਰਿਆਂ ਚੋਂ, ਘੱਟ ਤੋਂ ਘੱਟ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਚੋਂ ਕੱਢੇ।
1: ਲੋੜ ਤੇ ਇੱਥੇ ਦਿਖਾਉਣ ਦੀ ਲੋੜ ਹੈ ਨਾ।
0: ਹਾਂ ਤੇ ਜੇ ਮੰਨ ਲਓ ਹੁਣ ਗੁਰੂ ਸਾਹਿਬ ਨੇ ਤਾਂ ਕਿਤੇ ਨਹੀਂ ਸੀ ਕਿਹਾ ਹੈਗਾ ਵੀ ਤੁਸੀਂ ਜੇ ਸਾਡਾ ਕੋਈ ਵਿਰੋਧੀ ਹੈ ਤੁਹਾਨੂੰ ਕੋਈ ਮੂੰਹ ਨਾ ਲਾਵੇ।
1: ਜੀ
0: ਜਿਸ ਪੰਜਾਬ 'ਚ ਤੁਸੀਂ ਰਹਿੰਦੇ ਆ ਅਤੇ ਉਸ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹਦਾ ਲੋਕਾਂ ਦੇ ਨਾਲ ਮੇਲ ਜੋਲ ਹੈਗਾ ਅਤੇ ਉਹ ਲੋਕ ਉਹਦੇ ਨਾਲ ਮੇਲ ਜੋਲ ਛੱਡ ਦੇਣਗੇ ਅਤੇ ਲੋਕਾਂ ਦੇ ਕੰਮ ਕਿਵੇਂ ਚੱਲਣਗੇ ਉੱਥੇ?
1: ਇਹੋ ਜੇ ਹੁਕਮਨਾਮੇ ਜਾਰੀ ਕਰਕੇ ਉਸ
0: ਹਾਂ
1: ਇੰਸਟੀਟਿਊਸ਼ਨ ਦੀ ਡਿਗਨਿਟੀ ਨੂੰ ਉਸ ਦੀ ਗਰਿਮਾ ਨੂੰ ਡੇਗਣ ਵਾਲੀ ਗੱਲ ਹੁੰਦੀ ਹੈ।
0: ਚਲੋ ਉਹਨੇ ਕੁਛ ਗੱਲਾਂ ਚੰਗੀਆਂ ਕੀਤੀਆਂ, ਪਰ ਜਦੋਂ ਜਦੋਂ ਇੱਕ ਸਿੱਖ ਇੱਕ ਲੀਡਰ ਨੇ ਸਾਹਮਣੇ ਉਹਦੇ ਉਹਨਾਂ ਦੇ ਗੱਲ ਕਹੀ ਵੀ ਤੁਸੀਂ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਿਉਂ ਨਹੀਂ ਕਰਦੇ
1: ਜੀ,
0: ਤੇ ਕਹਿੰਦਾ ਜਦੋਂ ਸਾਰੇ ਸਿੰਘ ਅੰਮ੍ਰਿਤਧਾਰੀ ਹੋ ਜਾਣਗੇ ਫਿਰ ਲਾਗੂ ਕਰਾਂਗੇ, ਨਾ ਨਾ ਕੋਈ ਅੰਮ੍ਰਿਤਧਾਰੀ ਹੋਵੇ ਤੇ ਨਾ ਲਾਗੂ ਕਰਨ।
1: ਉਹੀ ਹੋ ਗਿਆ ਨਾ ਜਦੋਂ ਓਕੇ ਨਾ ਨੋਮਣ ਤੇਲ ਵੀ ਹੋਵੇ ਤੇ ਨਾ
0: ਨਾ
1: ਨੱਚੇ ਜੀ।
0: ਹਾਂਜੀ ਹਾਂਜੀ ਉਹੀ ਕਹਾਵਤ ਢੁੱਕਦੀ ਹੈ ਇੱਥੇ
1: ਜੀ।
0: ਤੇ ਚੌਰਸ ਮਾਪ ਸਰਚ ਰਚ ਮੰਗੇ
1: ਜੀ,
0: ਕਹਿੰਦੇ ਸਨ ਦਾਨ ਲੈਣਾ ਤੇ ਦੇਣਾ, ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਜਗ ਕਰਨਾ ਤੇ ਕਰਾਉਣਾ, ਇਹ 6 ਕਰਮ ਬ੍ਰਾਹਮਣ ਹੀ ਕਰ ਸਕਦਾ
1: ਜੀ।
0: ਸ਼ੂਦਰ ਨੂੰ ਕੋਈ ਅਧਿਕਾਰ ਨਹੀਂ ਹੈ ਕੰਮ ਕਰੇ
1: ਜੀ।
0: ਕਬੀਰ ਜੀ ਨੇ ਅਜਿਹੇ ਕਰਮ ਕਾਂਡਾਂ ਦੇ ਪਖੰਡਾਂ ਦਾ ਖੰਡਨ ਕਰਦੇ ਹੋਏ ਬਹੁਤ ਹੀ ਨਿਡਰਤਾ ਦੇ ਨਾਲ ਬ੍ਰਾਹਮਣ ਨੂੰ ਵੰਗਾਰ ਪਾ ਕੇ ਕਿਹਾ ਸੀ
1: ਜੀ,
0: ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ
1: ਜੀ।
0: ਜੇ ਤੂੰ ਬ੍ਰਾਹਮਣੀ ਦੇ ਪੇਟੋਂ ਪੈਦਾ ਹੋਇਆ ਤੇ ਤੇਰਾ ਰਸਤਾ ਵੀ ਤੋਂ ਹੀ ਹੈ ਜਿਹੜੇ ਰਸਤੇ ਮੈਂ ਪੈਦਾ ਹੋਇਆ
1: ਜੀ ਜੀ।
0: ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਤੂੰ ਕਿਵੇਂ ਫਿਰ ਬ੍ਰਾਹਮਣ ਹੋ ਗਿਆ ਤੇ ਮੈਂ ਕਿਤਨਾ ਸ਼ੂਦਰ ਹੋ ਗਿਆ
1: ਜੀ।
0: ਹਮ ਕਤ ਲੋਹੂ ਤੁਮ ਕਤ ਦੁੱਧ, ਸਾਡੇ ਵਿੱਚ ਕਿਵੇਂ ਲਹੂ ਆ ਤੇ ਤੇਰੇ ਵਿੱਚ ਕਿਵੇਂ ਦੁੱਧ ਹੈਗਾ
1: ਜੀ।
0: ਬ੍ਰਾਹਮਣਾਂ ਦੀ ਤਰ੍ਹਾਂ ਅੱਜ ਸਿੱਖ ਜੱਟਾਂ ਵਿੱਚ ਵੀ ਇਹ ਊਚ ਨੀਚ ਜਾਤ ਪਾਤ ਸਿਖਰਾਂ ਦੇ ਉੱਪਰ ਹੈ
1: ਜੀ।
0: ਉਹ ਅੰਮ੍ਰਿਤ ਛੱਕ ਕੇ ਵੀ ਜਾਤ ਦਾ ਅਭਿਮਾਨ ਨਹੀਂ ਛੱਡਦੇ,
1: ਬਿਲਕੁਲ ਇਸ 'ਚ ਕੋਈ ਸ਼ੱਕ ਨਹੀਂ,
0: ਅਤੇ ਆਪਣੇ ਨਾਵਾਂ ਪਿੱਛੇ ਸਿੰਘ ਜਾਂ ਕੌਰ ਦੀ ਥਾਂ ਗਿੱਲ ਢਿੱਲੋਂ ਸੰਧੂ ਮਾਨ ਆਦਿ ਗੋਤਾਂ ਨੂੰ ਦੀਆਂ ਪੂਛਾਂ ਬੜੇ ਮਾਣ ਦੇ ਨਾਲ ਲਿਖਦੇ ਆ।
1: ਬਿਲਕੁਲ,
0: ਇੱਕ ਤਾਂ ਅਕਾਲੀ ਦਲ ਹੀ ਮਾਨ ਅਕਾਲੀ ਦਲ ਬਣਿਆ ਫਿਰਦਾ
1: ਜੀ,
0: ਭਾਵੇਂ ਕਿ ਉਹਦੇ ਵੱਡੇ ਵਡੇਰਿਆਂ ਨੇ ਅਕਾਲ ਤਖ਼ਤ ਤੋਂ ਜਨਰਲ ਡਾਇਰ ਨੂੰ ਸਰੋਪੇ ਦਿੱਤੇ ਆ
1: ਜੀ।
0: ਹਾਂ ਇਹ ਵੱਖਰੀ ਪਛਾਣ ਦੀ ਖਾਤਰ ਪਿੰਡ ਦਾ ਨਾਂ ਜਾਂ ਕੋਈ ਤਖੱਲਸ ਤੁਸੀਂ ਆਪਣੇ ਨਾਂ ਨਾਲ ਲਿਖ ਸਕਦੇ ਆ, ਪਰ ਜਿਹੜੀਆਂ ਬ੍ਰਾਹਮਣ ਵੱਲੋਂ ਪੈਦਾ ਕੀਤੀਆਂ ਹੋਈਆਂ ਜਾਤਾਂ ਪਾਤਾਂ ਨੇ ਉਹਨਾਂ ਨੂੰ ਤੁਸੀਂ ਨਾਲ ਨਹੀਂ ਲਿਖ ਸਕਦੇ
1: ਜੀ।
0: ਪੱਥਰ ਅਤੇ ਮੂਰਤੀ ਪੂਜਾ ਦਾ ਵੀ ਕਬੀਰ ਜੀ ਨੇ ਆਪਣੀ ਬਾਣੀ 'ਚ ਭਰਵਾਂ ਖੰਡਨ ਕੀਤਾ ਹੈ।
1: ਬਿਲਕੁਲ,
0: ਕਬੀਰ ਪਾਥਰ ਪੂਜੇ ਮੋਲੇ ਮਨਹੜ ਤੀਰਥ ਜਾਏ, ਦੇਖਾ ਦੇਖੀ ਸਵਾਂਗ ਤਰ ਭੂਲੇ ਭਟਕਾ ਖਾਏ
1: ਜੀ।
0: ਹੁਣ ਪੱਥਰ ਦੀ ਪੂਜਾ ਦਾ ਵਿਰੋਧ ਤਾਂ ਗੁਰੂ ਨਾਨਕ ਤੋਂ ਪਹਿਲਾਂ ਕਬੀਰ ਜੀ ਕਰ ਚੁੱਕੇ ਆ
1: ਜੀ,
0: ਤੇ ਅੱਜ ਦਾ ਜਹੇਦਾਰ ਜਿਹੜਾ ਮੂਰਤਾਂ ਨੂੰ ਮਾਨਤਾ ਦੇ ਰਿਹਾ, ਗੁਰੂ ਗੋਬਿੰਦ ਸਿੰਘ ਦੀ ਮੂਰਤ ਜਿਹੜੀ ਆ ਉਹ ਫੜੀ ਹੋਈ ਆ ਤੇ ਉਹਨੂੰ ਮਾਨਤਾ ਦੇ ਰਿਹਾ
1: ਜੀ।
0: ਕਬੀਰ ਪਾਹਣ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ, ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਧਾਰ
1: ਜੀ।
0: ਜਿਹੜੇ ਪਰਮੇਸ਼ਰ ਮੰਨ ਕੇ ਪੱਥਰ ਨੂੰ ਪਰਮੇਸ਼ਰ ਕਹਿ ਰਿਹਾ ਤੇ ਪੱਥਰ ਕੀ ਬੇੜੀ ਜੇ ਚੜ੍ਹੇ ਪਰ ਨਾਲ ਵਡਾਵੇ, ਜੇ ਪੱਥਰ ਦੀ ਬੇੜੀ ਚੜੋਗੇ ਤੇ ਪਾਣੀ ਚ ਨਾਲ ਹੀ ਡੁੱਬ ਜਾਓਗੇ।
1: ਬਿਲਕੁਲ,
0: ਤੇ ਇਸ ਤਰ੍ਹਾਂ ਪੱਥਰ ਘੜ ਕੇ ਮੂਰਤੀ ਬਣਾਈ, ਛਾਤੀ ਤੇ ਪੈਰ ਰੱਖੇ, ਮੂਰਤੀ ਨੂੰ ਚੂਰਮਾ ਪ੍ਰਸ਼ਾਦ ਚੜਾਇਆ, ਚੂਰਮਾ ਤਾਂ ਬ੍ਰਾਹਮਣ ਖਾ ਗਿਆ
1: ਜੀ,
0: ਤੇ ਮੂਰਤੀ ਦੇ ਮੂੰਹ ਤੇ ਸਵਾਹ ਮਲ ਦਿੱਤੀ ਤੇ ਕੀੜੀਆਂ ਨਾ ਚੜਨ
1: ਜੀ।
0: ਇਹ ਕੈਸਾ ਭਗਵਾਨ ਹੈ ਤੁਹਾਡਾ ਭਾਈ ਜੋ ਬੋਲਦਾ ਨਹੀਂ ਸਗੋਂ ਆਪਣੇ ਮੂੰਹ ਤੇ ਸਵਾਹ ਮਿਲਾਉਂਦਾ। ਪਾਥਰ ਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ, ਜੇ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ
1: ਜੀ।
0: ਭਾਤ ਪੈਰ ਅਰ ਲਾਪਸੀ ਕਰ ਕਰਾ ਪਾਸਾਰ, ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ
1: ਜੀ।
0: ਖਾਣ ਵਾਲਾ ਤਾਂ ਬ੍ਰਾਹਮਣ ਖਾ ਗਿਆ ਤੇ ਉਹਨੇ ਮੂਰਤ ਦੇ ਮੂੰਹ ਦੇ ਉੱਪਰ ਸਵਾਹ ਮਲ ਦਿੱਤੀ
1: ਜੀ।
0: ਅੱਜ ਸਿੱਖਾਂ ਵਿੱਚ ਵੀ ਸੰਤ ਬਾਬੇ ਅਤੇ ਗਿਆਨ ਵੀ ਹੋਣੇ ਪ੍ਰਬੰਧਕ ਗੁਰੂ ਘਰਾਂ ਵਿੱਚ ਉਹਨਾਂ ਹੀ ਗੁਰੂਆਂ ਭਗਤਾਂ ਦੀਆਂ ਪੱਥਰ ਦੀਆਂ ਮੂਰਤੀਆਂ ਰੱਖ ਧੂਫਾਂ ਧੁਖਾਈ ਜਾ ਰਹੇ ਹਨ
1: ਜੀ।
0: ਇਹ ਲੋਕ ਗੁਰਬਾਣੀ ਦੇ ਕਾਤਲ ਹਨ। ਬਾਬਾ ਰਾਮ ਰਾਏ ਨੇ ਤਾਂ ਔਰੰਗਜ਼ੇਬ ਦੇ ਦਬਾਅ ਵਿੱਚ ਆ ਕੇ ਤੇ ਸਰਕਾਰੀ ਅਸਰ ਰਸੂਖ ਬਣਾਈ ਰੱਖਣ ਲਈ ਇੱਕ ਅੱਖਰ ਬਦਲਿਆ ਸੀ। ਤੇ ਗੁਰੂ ਨੇ ਕਿਹਾ ਸੀ ਗੁਰਬਾਣੀ ਨੂੰ ਬਦਲਣ ਵਾਲੇ ਨੂੰ ਸਿੱਖ ਮੂੰਹ ਨਾ ਲਾਉਣ। ਇਹ ਸਜ਼ਾ ਦਸਵੇਂ ਪਾਤਸ਼ਾਹ
2: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम का यह हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ये 24 घंटे 7 दिन मोबाइल सर्विसेज प्रदान करते ने। इन्हां तो किसी भी तरह के नवे ते पुराने ट्रक एंड ट्रेलर टायर्स, व्हील बैलेंस एंड अलाइनमेंट, टायर रोटेशन एंड रिपेयर दिया सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: नाल ही पवित्रता हुंदी तां डड्डुआं मच्छियां ਤਾਂ ਹਰ ਵੇਲੇ ਪਾਣੀ ਵਿੱਚ ਰਹਿੰਦੀਆਂ ਸੀ। ਅਜਿਹੀ ਸੁੱਚ ਭਿੱਠ ਰੱਖਣ ਵਾਲੇ ਡੱਡੀਆਂ ਮੱਛੀਆਂ ਨਾਲੋਂ ਉੱਪਰ ਨਹੀਂ ਹੋ ਸਕਦੇ
3: ਜੀ।
2: ਹੁਣ ਕਬੀਰ ਸਾਹਿਬ ਨੇ ਇੱਕ ਹੋਰ ਪਖੰਡ ਦਾ ਵੀ ਖੰਡਨ ਕੀਤਾ ਹੈ
3: ਜੀ,
2: ਮਾਲਾ ਫੇਰਨ ਦਾ
3: ਜੀ।
2: ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ
3: ਜੀ।
2: ਇੱਥੇ ਕੋਈ ਲੋਈ ਉਹਦੇ ਉਹਨਾਂ ਦੇ ਘਰ ਵਾਲੀ ਦੀ ਗੱਲ ਨਹੀਂ ਹੋ ਰਹੀ, ਇੱਥੇ ਲੁਕਾਈ ਦੀ ਗੱਲ ਆ
3: ਜੀ।
2: ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ, ਲੋਕਾਂ ਨੂੰ ਕੀ ਦਿਖਾਉਣਾ ਹੈ, ਹਿਰਦੇ ਰਾਮ ਨਾ ਚੇਤੀ ਇਹ ਜਪਣੀ ਕਿਆ ਹੋਏ
3: ਜੀ।
2: ਹਿਰਦੇ ਵਿੱਚ ਤਾਂ ਤੈਨੂੰ ਰਾਮ ਚੇਤੇ ਨਹੀਂ, ਤੇ ਬਾਹਰਲੇ ਵਿਖਾਵੇ ਵਾਲੀ ਜਪਣੀ ਕਿਆ ਕਰੇਗੀ। ਐਰਕੀ ਨਾ ਐਤਵਾਰ ਅਸੀਂ ਸਨੋਜਾ ਗੁਰਦੁਆਰਾ ਸਾਹਿਬ ਸਟਾਲ ਲਾਈ ਹੋਈ ਸੀ
3: ਜੀ,
2: ਉੱਥੇ ਨਾ ਇੱਕ ਤਰਮਾਲੇ ਵਾਲੇ ਆ ਗਏ, ਉਹਨੇ ਸਿਮਰਨ ਦਾ ਕੈਂਪ ਲਾਇਆ ਹੋਇਆ ਸੀ
3: ਜੀ,
2: ਤੇ ਉਹ ਹਰਸਿਮਰਤ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ
3: ਜੀ।
2: ਜਦੋਂ ਹਰਸਿਮਰਤ ਨੇ ਗੁਰਬਾਣੀ ਦੇ ਕਠਨ ਤੋਂ ਕਠਨ ਸ਼ਬਦ ਵੀ ਜ਼ੁਬਾਨੀ ਸੁਣਾ ਤੇ, ਕਈਆਂ ਦੇ ਅਰਥ ਵੀ ਕਰ ਦਿੱਤੇ, ਤੇ ਉਹ ਬਹੁਤ ਪ੍ਰਭਾਵਿਤ ਹੋਏ
3: ਜੀ।
2: ਤੇ ਇੱਕ ਉਹਨਾਂ ਦੇ ਵਿੱਚੋਂ ਕਹਿਣ ਲੱਗਾ, ਇਹ ਸਿਮਰਨ ਨਹੀਂ ਕਰਦੀ।
3: ਅੱਛਾ।
2: ਤੇ ਇਹ ਕਹਿੰਦੀ, ਮੈਂ ਤਾਂ ਹਰ ਵੇਲੇ ਸਿਮਰਨ ਦੇ ਵਿੱਚ ਹੀ ਰਹਿੰਦੀ, ਮੇਰਾ ਤਾਂ ਨਾਂ ਹੀ ਸਿਮਰਨ ਹੈ।
3: ਅੱਛਾ।
2: ਮੈਂ ਤਾਂ ਆਪਣਾ ਨਾਂ ਹੀ ਹਰਸਿਮਰਤ ਰੱਖਿਆ
3: ਜੀ,
2: ਤੁਸੀਂ ਮੈਨੂੰ ਕਿਤਨਾ ਕਹਿ ਸਕਦੇ ਆ ਮੈਂ ਸਿਮਰਨ ਨਹੀਂ ਕਰਦੀ
3: ਜੀ।
2: ਫਿਰ ਇਹਨੇ ਦੂਜਾ ਉਦਾਹਰਨ ਦੇ ਕੇ ਉਹਨਾਂ ਨੂੰ ਸਮਝਾਇਆ, ਪੌਣ ਪਾਣੀ ਬਸੰਤਰ ਸਿਮਰੇ ਸਿਮਰੇ ਸਗਲ ਉਹ ਪਾਰ ਜਣਾ
3: ਜੀ।
2: ਪੌਣ ਪਾਣੀ ਬਸੰਤਰ ਜਿਹੜੀ ਆ ਉਹ ਕਿਹੜਾ ਵਾਹਿਗੁਰੂ ਵਾਹਿਗੁਰੂ ਦਾ ਰੱਟਾ ਲਾਉਂਦੀ ਆ
3: ਜੀ,
2: ਉਹ ਉਹਦੇ ਮਤਲਬ ਉਹਦੀ ਕੁਦਰਤ ਦੀ ਜਿਹੜਾ ਨਿਯਮ ਆ ਉਹਨਾਂ ਦੀ ਪਾਲਣਾ ਕਰਦੀ ਹੈ ਜੀ, ਉਹਦਾ ਸਿਮਰਨ ਆ।
3: ਬਿਲਕੁਲ, ਆਪਾਂ ਇਸ 'ਤੇ ਇੱਕ ਬਹੁਤ ਵੱਡੀ ਯਾਨੀ ਕਿ ਦੋ ਵੀਡੀਓਜ਼ ਤਿਆਰ ਪਹਿਲਾਂ ਵੀ ਕੀਤੀ ਦੀ ਆ ਨਾ ਕਿ ਸਿਮਰਨ ਹੁੰਦਾ ਕੀ ਆ।
2: ਹਾਂਜੀ,
3: ਅਤੇ ਆਪਾਂ ਉਹ ਵੀ ਤੁਹਾਨੂੰ ਭੇਜਾਂਗੇ ਉਸ ਤਰ੍ਹਾਂ ਵੀ, ਤੇ ਆਪਣੇ ਸਰੋਤਿਆਂ ਵਾਸਤੇ ਨਿੱਕੀ ਜਿਹੀ ਗੱਲ ਦੱਸ ਦਿੰਦੇ ਹਾਂ ਕਿ ਸਿਮਰਨ ਦਾ ਅਰਥ ਹੁੰਦਾ ਹੈ, ਮੈਂ ਇੱਕ ਮਿਸਾਲ ਦਿੰਦਾ ਹੁੰਦਾ ਕਿ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਅਗਰ ਅਸੀਂ ਇਹ ਕਹੀਏ,
2: ਹਾਂਜੀ,
3: ਉਹ ਕਹਿੰਦੇ ਆ ਜੀ ਭਾਈ ਗੁਰਦਾਸ ਜੀ ਨੂੰ ਕਹਿੰਦੇ ਆ ਭਾਈ ਜੀ ਜਾ ਕੇ ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਨੂੰ ਕਹੋ ਕਿ ਗੁਰੂ ਸਾਹਿਬ ਤੁਹਾਨੂੰ ਸਿਮਰਦੇ ਆ, ਤੇ ਬਾਬਾ ਬੁੱਢਾ ਜੀ ਜਾ ਕੇ ਬਾਬਾ ਬੁੱਢਾ ਜੀ ਨੂੰ ਜਾ ਕੇ ਭਾਈ ਗੁਰਦਾਸ ਜੀ ਕਹਿੰਦੇ ਆ ਜੀ ਬਾਬਾ ਜੀ ਤੁਹਾਨੂੰ ਗੁਰੂ ਨੇ ਸਿਮਰਿਆ।
2: ਅੱਛਾ,
3: ਇਹੀ ਬੋਲੀ ਸੀ,
2: ਯਾਦ ਕੀਤਾ ਉਦੋਂ ਬੋਲੀ ਇਹ ਸੀ,
3: ਮਤਲਬ ਇਹ ਆ ਕਿ ਉਹਨਾਂ ਨੇ ਤੁਹਾਨੂੰ ਯਾਦ ਕੀਤਾ।
2: ਹਾਂਜੀ ਹਾਂਜੀ,
3: ਇਸ ਦੇ ਅਰਥ ਇਹੀ ਸਨ।
2: ਹਾਂਜੀ ਹਾਂਜੀ,
3: ਅਸੀਂ ਇਸ ਨੂੰ ਕਿਉਂਕਿ ਇਹ ਸ਼ਬਦ ਵੀ ਸੰਸਕ੍ਰਿਤ ਦੀ ਸਿਮਰਤੀ ਤੋਂ ਹੈ।
2: ਹਾਂਜੀ ਹਾਂਜੀ,
3: ਯਾਦਾਸ਼ਤ,
2: ਕਿਉਂਕਿ ਪੁਰਾਣੇ ਸ਼ਬਦ ਜਿਹੜੇ ਆ ਉਹ ਉਸ ਵੇਲੇ ਬੋਲੀ ਇਹ ਚੱਲਦੀ ਸੀ, ਹੁਣ ਹੁਣ ਵਾਲੀ ਬੋਲੀ ਚ ਉਹਦੇ ਅਰਥ ਨਹੀਂ ਕੱਢੇ ਜਾ ਸਕਦੇ।
3: ਬਿਲਕੁਲ,
2: ਸੋ ਅੱਜ ਸਾਡੇ ਸਾਧ ਵੀ ਇਹ ਬਾਣੀ ਪੜ੍ਹਦੇ ਹੋਏ ਮਾਲਾ ਸਿਮਰਨੀਆਂ ਤੇ ਸਿਮਰਨੇ ਫੜਾਈ ਫੜਦੇ ਤੇ ਲੋਕਾਂ ਨੂੰ ਫੜਾ ਰਹੇ ਹਨ ਤੇ ਲੋਕਾਂ ਨੂੰ ਫੜਾਈ ਜਾ ਰਹੇ ਹਨ।
3: ਸਿਮਰ ਦਾ ਮਤਲਬ ਹੈ ਚੇਤੇ ਰੱਖਣਾ, ਜਿਹੜੀ ਹੁਣ ਬਾਣੀ ਸ਼ਬਦ, ਇੱਕ ਸ਼ਬਦ ਆਉਂਦਾ, ਮੈਂ ਤਿੰਨ ਪੰਕਤੀਆਂ ਉਹਦੀਆਂ ਕਹਾਂਗਾ।
2: ਹਾਂਜੀ,
3: ਜਿਤ ਸਿਮਰਤ ਸਭ ਕਿਲਵਿਖ ਨਾਸੈ ਪਿਤਰੀ ਹੋਏ ਉਧਾਰੋ।
2: ਹਾਂਜੀ,
3: ਹੁਣ ਤੇ ਸਿਮਰਨ ਆ ਗਿਆ ਨਾ, ਜਿਤ ਸਿਮਰਤ।
2: ਹਾਂਜੀ ਹਾਂਜੀ,
3: ਜਿਤ ਸਿਮਰਤ ਸਭ ਕਿਲਵਿਖ ਨਾਸੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ।
2: ਹਾਂਜੀ,
3: ਜਾਂ ਕਾ ਅੰਤ ਨਾ ਪਾਰੋ ਪੂਤਾ,
2: ਬਿਲਕੁਲ,
3: ਮਾਤਾ ਕੀ ਅਸੀਸ ਨਿਮਖ ਨਾ ਬਿਸਰੋ, ਤੁਮ
2: ਕੋ ਹਰ ਹਰ
3: ਜਗਦੀ। ਹੁਣ ਇੱਥੇ ਬਿਸਰਨਾ ਨਾ, ਨਾ ਭੁੱਲਣੇ ਨੂੰ ਹੀ ਸਿਮਰਨ ਕਹਿੰਦੇ।
2: ਹਾਂਜੀ ਹਾਂਜੀ
3: ਜੀ, ਵਾਹਿਗੁਰੂ ਨੂੰ ਨਹੀਂ ਕਹਿੰਦੇ ਜੀ,
2: ਇਥੋਂ ਤੱਕ ਕਿ ਜਿਹੜੇ ਗੁਰੂਆਂ ਭਗਤਾਂ ਨੇ ਮਾਲਾ ਦਾ ਖੰਡਨ ਕੀਤਾ
3: ਜੀ,
2: ਫੋਟੋਆਂ ਵਿੱਚ ਉਹਨਾਂ ਦੇ ਸਿਰ ਅਤੇ ਗਲਾਂ ਵਿੱਚ ਕਈ ਕਈ ਮਾਲਾ ਪਾਈਆਂ ਦਿਖਾਈਆਂ ਜਾ ਰਹੀਆਂ ਹਨ, ਜਿਹੜੀਆਂ ਫੋਟੋਆਂ ਬਾਜ਼ਾਰ ਦੇ ਵਿੱਚ ਮਿਲ ਰਹੀਆਂ।
3: ਬਿਲਕੁਲ,
2: ਨਾ ਇਹਨਾਂ ਨੂੰ ਟਕਸਾਲ।
3: ਜੇ ਫਿਰ ਜੇ ਕਿਸੇ ਇੱਕ ਸ਼ਬਦ ਦਾ ਸਿਮਰਨ ਹੁੰਦਾ ਵੀ ਨਾ, ਬਾਣੀ ਕਦੇ ਨਹੀਂ ਕਿਹਾ ਸਿਰਫ ਭਾਈ ਗੁਰਦਾਸ ਦਾ ਉਹ ਇੱਕ ਪੰਕਤੀ ਏ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਬਾਣੀ ਜੇ ਜੇ ਕਿਸੇ ਲਫ਼ਜ਼ ਦਾ ਜ਼ਿਕਰ ਆਇਆ ਵੀ, ਹਾਲਾਂਕਿ ਇਸ ਦਾ ਮਤਲਬ ਉਹ ਨਹੀਂ ਆ। ਉੱਥੇ ਉੱਥੇ ਆ ਉਹ ਸ਼ਬਦ ਹੈ, ਯਾਨੀ ਕਿ ਜਪ ਮਨ ਸਤ ਨਾਮ
2: ਸਦਾ ਸਤ ਨਾਮ। ਸੋ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਸਾਡੀਆਂ ਸੰਸਥਾਵਾਂ ਹੈ
3: ਜੀ,
2: ਨਾ ਇਹਨਾਂ ਨੂੰ ਟਕਸਾਲ ਤੇ ਨਾ ਹੀ ਸ਼੍ਰੋਮਣੀ ਕਮੇਟੀ ਜਿਹੜੀ ਆ ਰੋਕ ਰਹੀ ਆ
3: ਜੀ।
2: ਸ਼੍ਰੋਮਣੀ ਕਮੇਟੀ ਤਾਂ ਦੇਖਦੀ ਆ ਜਿਹੜੇ ਗੁਰਦੁਆਰੇ ਦਾ ਚੜਾਵਾ ਵਧਿਆ ਉੱਥੇ ਜੋ ਮਰਜ਼ੀ ਕਰੀ ਜਾਓ,
3: ਬਿਲਕੁਲ,
2: ਉੱਥੇ ਕੁਝ ਨਹੀਂ ਕਹਿੰਦੀ ਉਹ।
3: ਬਿਲਕੁਲ,
2: ਸੋ ਪਿੱਤਰ
3: ਹੁਣ ਧਰਮ ਨੂੰ ਅਸੀਂ ਵਪਾਰ ਬਣਾ ਲਿਆ।
2: ਹਾਂਜੀ
3: ਜੀ,
2: ਸੋ ਪਿੱਤਰ ਪੂਜਾ ਕੇਵਲ ਵਿਖਾਵਾ ਤੇ ਪਖੰਡਿਆ ਵੀ ਭਗਤ ਕਬੀਰ ਜੀ ਕਹਿ ਰਹੇ ਆ।
3: ਬਿਲਕੁਲ,
2: ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਈ
3: ਜੀ,
2: ਜਿਉਂਦੇ ਮਾਂ ਬਾਪ ਦੀ ਕੋਈ ਸੇਵਾ ਨਹੀਂ ਕਰਦਾ ਮੋਇਆਂ ਤੋਂ ਬਾਅਦ ਸਰਾਧ ਕਰੀ ਜਾਂਦੇ ਆ
3: ਜੀ ਜੀ,
2: ਮਤਲਬ ਖੰਡ ਪਾਠ ਕਰਾਈ ਜਾਂਦੇ ਆ, ਲੱਡੂ ਜਲੇਬੀਆਂ ਵੰਡੀ ਜਾਂਦੇ ਆ।
3: ਬਿਲਕੁਲ,
2: ਪਿੱਤਰ ਵੀ ਵਪਰੇ ਕਹੋ ਕਿਆ ਪਾਵੇ ਕਊਆ ਕੂਕਰ ਖਾਹੀ
3: ਜੀ,
2: ਉਹ ਵੀ ਪਿੱਤਰਾਂ ਨੂੰ ਥੋੜਾ ਉੱਥੇ ਜਾ ਕੇ ਪਹੁੰਚਦਾ, ਉਹ ਕਾਂ ਕੁੱਤੇ ਖਾ ਜਾਂਦੇ ਜਾਂ ਅੱਜ ਕੱਲ ਲੋਕ ਆਪ ਖਾ ਜਾਂਦੇ ਆ
3: ਜੀ।
2: ਭਾਵ ਜੀਂਦੇ ਮਾਂ ਬਾਪ ਦੀ ਸੇਵਾ ਨਹੀਂ ਕਰਨੀ ਤੇ ਮਰਿਆਂ ਤੋਂ ਬਾਅਦ ਜਗਤ ਦਿਖਾਵੇ ਦਾਨ ਦੇਣੇ ਸਰਾਧ ਕਰਾਈ ਜਾਣੇ, ਇਵੇਂ ਮਰਨ ਵੇਲੇ ਵੀ ਬ੍ਰਾਹਮਣ ਪ੍ਰਲੋਕ ਦਾ ਠੇਕਾ ਲੈ ਕੇ ਲੋਕਾਂ ਨੂੰ ਲੁੱਟਦਾ ਸੀ ਤੇ ਅੱਜ ਸਾਧ ਭਾਈ ਤੇ ਹੰਕਾਰੀ ਪ੍ਰਬੰਧਕ ਕਮੇਟੀ ਵੀ ਲੁੱਟੀ ਜਾ ਰਹੇ ਹਨ।
3: ਬਿਲਕੁਲ,
2: ਕੋਈ ਫਰਕ ਨਹੀਂ ਹੈ, ਜਿੰਨਾ ਸ਼ਰਧਾ ਦਾ ਗੁਰਮਤ ਖੰਡਨ ਕਰਦੀ ਆ, ਜਿਹੜੀ ਅੰਨੀ ਸ਼ਰਧਾ ਦਾ, ਜਿੰਨਾ ਸ਼ਰਾਧਾਂ ਦਾ
3: ਜੀ,
2: ਕਰਮ ਕਾਂਡਾਂ ਦਾ ਗੁਰਮਤ ਖੰਡਨ ਕਰਦੀ ਆ, ਇਹ ਗੁਰੂ ਘਰਾਂ ਦੇ ਵਿੱਚ ਵੀ ਬਜ਼ੁਰਗਾਂ ਵੱਡੇ ਵਡੇਰਿਆਂ ਦੇ ਨਾਮ ਤੇ ਉੱਪਰ ਸ਼ਰਾਧ ਖਵਾਈ ਜਾ ਰਹੇ ਹਨ
3: ਜੀ,
2: ਇਹਨਾਂ ਤੇ ਜਹੇਦਾਰ ਕੋਈ ਹੁਕਮਨਾਮਾ ਨਹੀਂ ਕੱਢਦੇ
3: ਜੀ,
2: ਜਹੇਦਾਰਾਂ ਦਾ ਇੱਧਰ ਧਿਆਨ ਕਿਉਂ ਨਹੀਂ
3: ਜੀ,
2: ਇਸ ਦੇ ਉਲਟ ਜੋ ਪਖੰਡਾਂ ਦਾ ਖੰਡਨ ਕਰਦੇ ਨੇ ਉਹਨਾਂ ਦੀ ਜ਼ੁਬਾਨ ਬੰਦ ਕਰਾਉਣ ਲਈ ਜਹੇਦਾਰ ਹਰ ਵੇਲੇ ਤਤਪਰ ਰਹਿੰਦੇ ਆ
3: ਜੀ,
2: ਤੇ ਹੁਕਮਨਾਮੇ ਧੜਾ ਧੜ ਕੱਢੀ ਜਾਂਦੇ ਨੇ
3: ਜੀ,
2: ਐਸਾ ਵਿਤਕਰਾ ਕਿਉਂ ਆ। ਜਦ ਕਬੀਰ ਸਾਹਿਬ ਖਰੀਆਂ ਖਰੀਆਂ ਮੂੰਹ ਤੇ ਸੁਣਾਉਣ ਲੱਗ ਪਏ ਤ ਤਾਂ ਬ੍ਰਾਹਮਣਾਂ ਨੇ ਲੋਕਾਂ ਵਿੱਚ ਰੌਲਾ ਪਾ ਦਿੱਤਾ
3: ਜੀ
2: ਕਿ ਕਬੀਰ ਨੇ ਤਾਂ ਮੁੰਡਨ ਨਹੀਂ ਕਰਵਾਇਆ ਹੋਇਆ
3: ਜੀ,
2: ਟੁੱਟੀਆ ਬੋਧੀ ਨਹੀਂ ਰੱਖੀ ਹੋਈ ਤੇ ਜਟਾਂ ਨਹੀਂ ਰੱਖੀਆਂ ਹੋਈਆਂ, ਕੋਈ ਭੇਖ ਨਹੀਂ ਧਾਰਨ ਕੀਤਾ, ਜਨੇਊ ਨਹੀਂ ਪਾਇਆ ਹੋਇਆ, ਇਹ ਤਾਂ ਪਖੰਡੀ ਸੰਤ ਆ
3: ਜੀ।
2: ਤਾਂ ਕਬੀਰ ਸਾਹਿਬ ਜੀ ਨੇ ਉਹਨਾਂ ਦੇ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ
3: ਜੀ,
2: ਮਤਲਬ ਮੁੰਡਨ ਨਹੀਂ ਕੀਤਾ ਕਹਿੰਦੇ ਸੀ ਨਾ ਉਹ
3: ਬਿਲਕੁਲ।
2: ਤੇ ਗੁਰੂ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਮੁੰਡਿਆ ਨਹੀਂ, ਤੁਸੀਂ ਮਨ ਨੂੰ ਤਾਂ ਮੁੰਨਿਆ ਨਹੀਂ
3: ਜੀ,
2: ਕੇਸ ਮੁੰਡਾਏ ਕਾਏ, ਕੇਸ ਕਾਹਦੇ ਵਾਸਤੇ, ਘੁਰੜ ਮੰਡਾਤੇ ਆ
3: ਜੀ,
2: ਜੋ ਕਿਸ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ
3: ਜੀ,
2: ਇਹ ਜੋ ਤੁਸੀਂ ਕੁਝ ਕੀਤਾ ਮਨ ਦੇ ਮਗਰ ਲੱਗ ਕੇ ਕੀਤਾ, ਜਾਈ ਆਪਣਾ ਮੂੰਡ ਜਿਹੜਾ ਉਹ ਦੂਜਾ ਮੁੰਨ ਦਿੱਤਾ
3: ਜੀ।
2: ਇਹ ਵੀ 1369 ਅੰਗ ਤੇ ਲਿਖਿਆ ਕਬੀਰ ਜੀ ਨੇ
3: ਬਿਲਕੁਲ।
2: ਕਬੀਰ ਪ੍ਰੀਤ ਇੱਕ ਸਿਉ ਕੀਏ, ਕਬੀਰ ਸਾਹਿਬ ਕਹਿੰਦੇ ਵੀ ਇੱਕ ਦੇ ਨਾਲ ਪ੍ਰੀਤ ਕਰੋ
3: ਜੀ,
2: ਆਣ ਦੁਬਦਾ ਜਾਏ ਤਾਂ ਤੁਹਾਡੀ ਦੂਜਾ ਦੁਬਦਾ ਜਿਹੜੀ ਆ ਉਹ ਤੁਹਾਡੇ ਮਨ ਦੇ ਵਿੱਚੋਂ ਨਿਕਲ ਸਕਦੀ ਆ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੰਡਾਏ, ਭਾਵੇਂ ਤੁਸੀਂ ਲੰਬੇ ਕੇਸ ਰੱਖੋ ਤੇ ਭਾਵੇਂ ਘਰੜ ਮੰਡਾ ਛੱਡੋ, ਇਹ ਪੰਡਤਾਂ ਨੂੰ ਕਹਿ ਰਹੇ ਆ
3: ਜੀ ਜੀ।
2: ਦੁਬਦਾ ਤੁਹਾਡੀ ਤਾਂ ਜਾਏਗੀ ਜੇ ਤੁਹਾਡੇ ਮਨ ਸਾਫ ਹੋਣਗੇ
3: ਜੀ,
2: ਜੇ ਮਨ ਦੇ ਵਿੱਚ ਜਾਤ ਭਮਾਣ ਆ, ਦੂਜਿਆਂ ਵਾਸਤੇ ਈਰਖਾ ਭਰੀ ਹੋਈ ਆ, ਤੇ ਫਿਰ ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਲਾਂਬੇ ਕੇਸ ਰੱਖ ਲਓ, ਜਟਾਂ ਰੱਖ ਲਓ, ਇਹਦੇ ਨਾਲ ਰੱਬ ਖੁਸ਼ ਨਹੀਂ ਹੋਣ ਲੱਗਾ
3: ਬਿਲਕੁਲ।
2: ਸੋ ਕਈ ਲੋਕ ਇਸ ਤੁਕ ਦਾ ਨਜਾਇਜ਼ ਅਰਥ ਵੀ ਕਰਦੇ ਹੈਗੇ
3: ਬਿਲਕੁਲ ਕਰਦੇ ਆ।
2: ਸੋ ਗੱਲ ਪ੍ਰੀਤ ਦੀ ਸੀ, ਨਾ ਕਿ ਕਿਸੇ ਭੇਖ ਧਾਰਨ ਦੀ
3: ਜੀ।
2: ਕਬੀਰ ਸਾਹਿਬ ਨੇ ਪ੍ਰੀਤ ਦੀ, ਪ੍ਰੀਤ ਦਾ ਅਰਥ ਹੈ ਪਿਆਰ ਪ੍ਰੇਮ ਭਾਵਨਾ
3: ਜੀ।
2: ਸੋ ਸਿੱਖਾਂ ਦੇ ਵਿੱਚ ਜਿਹੜੇ ਜਿਹੜੇ ਮਤਲਬ ਜਿਨ੍ਹਾਂ ਨੇ ਪੋਹ ਲਈ ਹੋਈ ਆ
3: ਜੀ,
2: ਉਹਨਾਂ ਵਾਸਤੇ ਮੁੰਡਨ ਕਰਨਾ ਜਿਹੜਾ ਉਹ ਸਖਤ ਮਨਾ
3: ਜੀ।
2: ਪਰ ਜਿਹੜੇ ਸਹਿਜਧਾਰੀ ਨੇ ਜਾਂ ਜਿਹੜੇ ਮਤਲਬ ਕੇਸਾਧਾਰੀ ਸਿੱਖ ਹੈਗੇ ਆ, ਉਹ ਵੀ ਸਿੱਖ ਧਰਮ ਦੇ ਨਿਯਮਾਂ ਨੂੰ ਅਪਣਾ ਕੇ ਆਪਣੇ ਆਪ ਨੂੰ ਸਿੱਖ ਤਾਂ ਖਵਾ ਸਕਦੇ ਆ
3: ਜੀ,
2: ਪਰ ਉਹ ਜਿਹੜੇ ਫੌਜੀ ਖਾਲਸਾ ਹੈਗਾ ਉਹਨਾਂ ਦੀ ਗੱਲ ਹੋਰ ਹੈਗੀ ਆ
3: ਜੀ।
2: ਤੇ ਕਬੀਰ ਸਾਹਿਬ ਨੇ ਨਰਕ ਸਵਰਗ ਦਾ ਭਰਵਾਂ ਖੰਡਨ ਕਰ ਦਿੱਤਾ
3: ਜੀ।
2: ਕਹਿੰਦੇ ਆ ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ, ਸੰਤਾਂ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੋਇਆ ਹੈ ਉਹਨਾਂ ਨੇ ਦੋਨੋਂ ਰੱਦ ਕਰ ਦਿੱਤੇ ਆ
3: ਜੀ।
2: ਹਮ ਕਾਹੂ ਕੀ ਕਾਲ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ
3: ਜੀ,
2: ਅਸੀਂ ਕਿਸੇ ਦੀ ਮੁਥਾਜੀ ਨਹੀਂ ਰੱਖਦੇ, ਸਾਨੂੰ ਆਪਣੇ ਗੁਰੂ ਤੇ ਮਾਣ ਆ
3: ਜੀ।
2: ਨਰਕ ਸਵਰਗ ਵੀ ਬ੍ਰਾਹਮਣ ਦੀ ਦੇਣ ਆ
3: ਜੀ ਜੀ।
2: ਗੁਰਮਤ ਅਨੁਸਾਰ ਮਾੜੇ ਕੰਮ ਕਰਨੇ ਤੇ ਰੱਬ ਨੂੰ ਭੁੱਲਣਾ ਹੀ ਨਰਕ ਆ
3: ਬਿਲਕੁਲ,
2: ਅਤੇ ਚੰਗੇ ਕੰਮ ਕਰਨੇ ਤੇ ਰੱਬ ਨੂੰ ਯਾਦ ਰੱਖਣਾ ਹੀ ਸਵਰਗ ਆ
3: ਜੀ।
2: ਬ੍ਰਾਹਮਣਾਂ ਨੇ ਡਰਾਵਾ ਦਿੱਤਾ ਹੋਇਆ ਸੀ ਕਿ ਕਾਂਸੀ ਵਿੱਚ ਮਰਨ ਵਾਲਾ ਸਵਰਗਾਂ ਤੇ ਮਗਰ ਵਿੱਚ ਮਰਨ ਵਾਲਾ ਨਰਕਾਂ ਵਿੱਚ ਜਾਂਦਾ ਹੈ
3: ਜੀ।
2: ਪਰ ਭਗਤ ਕਬੀਰ ਜੀ ਆਖਦੇ ਆ ਕਿਆ ਕਾਂਸੀ ਕਿਆ ਉਖਰ ਮਗਹਰ, ਰਾਮ ਹਿਰਦੇ ਜੋ ਹੋਈ
3: ਜੀ।
2: ਜੇ ਤੁਹਾਡੇ ਹਿਰਦੇ ਵਿੱਚ ਰਮਿਆ ਹੋਇਆ ਰਾਮ ਯਾਦ ਆ
3: ਜੀ,
2: ਤੇ ਭਾਵੇਂ ਤੁਸੀਂ ਕਾਂਸੀ ਚ ਪ੍ਰਾਣ ਤਿਆਗੋ ਤੇ ਭਾਵੇਂ ਮਗਰ ਵਿੱਚ, ਕੋਈ ਫਰਕ ਨਹੀਂ ਪੈਂਦਾ
3: ਜੀ।
2: ਸੋ ਮੁੱਲਾ ਮਲਾਣੇ ਤੇ ਜਾਤ ਭਵਾਨੀ ਬ੍ਰਾਹਮਣ ਜਦ ਕਬੀਰ ਜੀ ਦੇ ਸੱਚੇ ਸੁੱਚੇ ਗਿਆਨ ਅੱਗੇ ਟਿਕ ਨਾ ਸਕੇ ਅਤੇ ਉਹਨਾਂ ਦੀਆਂ ਫਜ਼ੂਲ ਦੀਆਂ ਮਨੌਤਾਂ ਨੂੰ ਭਾਰੀ ਸੱਟ ਵੱਜੀ, ਤਾਂ ਵਗਤ ਦੇ ਬਾਦਸ਼ਾਹ ਸਿਕੰਦਰ ਲੋਧੀ ਦੇ ਪਾਸ ਝੂਠੀਆਂ ਸ਼ਿਕਾਇਤਾਂ ਕਰਕੇ ਭਗਤ ਕਬੀਰ ਜੀ ਕਬੀਰ ਧਰਮ ਵਿਰੋਧੀ ਆ
3: ਜੀ,
2: ਅਤੇ ਇਸ ਤੋਂ ਸਰਕਾਰ ਨੂੰ ਵੀ ਭਾਰੀ ਖਤਰਾ ਹੋ ਸਕਦਾ ਹੈ, ਇਹਦੇ ਮਗਰ ਬਹੁਤ ਸਾਰੇ ਲੋਕ ਲੱਗੇ ਹੋਏ ਆ
3: ਜੀ।
2: ਤਾਂ ਰਾਜੇ ਨੇ ਭਗਤ ਕਬੀਰ ਜੀ ਨੂੰ ਪਕੜ ਕੇ ਬਾਹਾਂ ਬੰਨ ਕੇ ਹਾਥੀ ਅੱਗੇ ਸੁੱਟਿਆ
3: ਜੀ।
2: ਕਬੀਰ ਜੀ ਖੁਦ ਇਸ ਦਾ ਜ਼ਿਕਰ ਆਪਣੀ ਬਾਣੀ ਵਿੱਚ ਵੀ ਕਰਦੇ ਆ
3: ਜੀ।
2: ਭੁਜਾ ਬਾਂਧ ਭਿਲਾ ਕਰ ਡਾਰਿਓ, ਤੇ ਜੰਜੀਰਾਂ ਪਾ ਕੇ ਗੰਗਾ ਨਦੀ ਦੇ ਵਿੱਚ ਵੀ ਸੁੱਟਿਆ ਗਿਆ
3: ਜੀ।
2: ਇਹ ਵੀ ਦੂਜਾ ਲਿਖਿਆ ਹੋਇਆ ਹੈ, ਉਹਨਾਂ ਨੇ ਜ਼ਿਕਰ ਕੀਤਾ ਹੈ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ
3: ਜੀ।
2: ਕਬੀਰ ਜੀ ਦੇ ਨਾਲ ਇਹਨਾਂ ਨੇ ਕੀ ਕੁਛ ਨੀ ਗੁਜ਼ਾਰਿਆ ਰਾਜਿਆਂ ਦੇ ਕੋਲ, ਦੇਖੋ ਜਿਸ ਤਰ੍ਹਾਂ ਚੰਦੂ ਵਰਗਿਆਂ ਨੇ ਤੇ ਹੋਰ ਜਿਹੜੇ ਆਪਣਾ ਦੂਜਾ ਉਸ ਵੇਲੇ ਦੇ ਮੁੱਲਾ ਮਿਲਾਣੇ ਸੀ ਉਹਨਾਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕਹਿਰ ਗੁਜ਼ਾਰਿਆ
3: ਜੀ,
2: ਕੰਨ ਭਰੇ ਦੂਜਾ ਹਾਕਮਾਂ ਦੇ। ਇਸੇ ਤਰ੍ਹਾਂ ਹੀ ਭਗਤ ਕਬੀਰ ਜੀ ਦੇ ਵੇਲੇ ਵੀ ਰਾਜੇ ਦੇ ਕੰਨ ਭਰੇ ਗਏ
3: ਜੀ
2: ਤੇ ਭਗਤ ਕਬੀਰ ਜੀ ਨੂੰ ਰਾਜੇ ਦੇ ਕੋਲੋਂ ਸਜ਼ਾ ਦਵਾਈ
3: ਜੀ।
2: ਪਰ ਕਬੀਰ ਜੀ ਦੇ ਨਾਲ ਤਾਂ ਪ੍ਰਜਾ ਬਹੁਤ ਸੀ, ਲੋਕ ਬਹੁਤ ਸੀ ਉਹਨਾਂ ਦੇ ਨਾਲ
3: ਜੀ,
2: ਤੇ ਰਾਜੇ ਵੀ ਦੇਖਦੇ ਆ ਜਿਹਨਾਂ ਦੇ ਨਾਲ ਲੋਕ ਜਾ ਰਹੇ ਆ ਉਹਨਾਂ ਦੇ ਅੱਗੇ, ਫਿਰ ਉਹ ਵੀ ਨੀ ਠਹਿਰਦੇ
3: ਜੀ।
2: ਪਰ ਜਦ ਰਾਜੇ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਹ ਭਗਤ ਜੀ ਦੇ ਚਰਨੀ ਲੱਗਾ ਤੇ ਗੁਸਤਾਖੀ ਲਈ ਖਮਾ ਮੰਗੀ
3: ਜੀ।
2: ਕਬੀਰ ਜੀ ਬਾਬਾ ਨਾਨਕ ਜੀ ਦੇ ਸਮਕਾਲੀ ਭਗਤ ਸਨ
3: ਜੀ,
2: ਸੋ ਆਖਰੀ ਉਮਰੇ ਕਬੀਰ ਜੀ ਦਾ ਮੇਲ ਬਾਬਾ ਨਾਨਕ ਜੀ ਦੇ ਨਾਲ ਵੀ ਹੋਇਆ
3: ਜੀ,
2: ਕਿਉਂਕਿ ਕਬੀਰ ਜੀ ਦਾ ਦੇਹਾਂਤ 1495 ਈਸਵੀ ਨੂੰ ਹੋਇਆ
3: ਜੀ,
2: ਤੇ ਗੁਰੂ ਸਾਹਿਬ ਉਸ ਵੇਲੇ ਮੌਜੂਦ ਸਨ
3: ਜੀ,
2: ਤੇ ਬਾਬਾ ਨਾਨਕ ਜੀ 1469 ਈਸਵੀ ਵਿੱਚ ਪ੍ਰਗਟੇ
3: ਜੀ।
2: ਉਹਨਾਂ ਨੇ ਆਪਣੀ ਪੋਥੀ ਵਿੱਚ ਕਬੀਰ ਜੀ ਦੀ ਇਹ ਸੱਚੀ ਸੁੱਚੀ ਬਾਣੀ ਨੂੰ ਵੀ ਸੰਭਾਲ ਕੇ ਰੱਖਿਆ
3: ਜੀ,
2: ਤੇ ਗੁਰੂ ਅਰਜਨ ਸਾਹਿਬ ਨੇ ਇਹ ਬਾਣੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ
3: ਜੀ,
2: ਨਹੀਂ ਤਾਂ ਸਾਡੇ ਕੋਲ ਅੱਜ ਇਹ ਭਗਤ ਬਾਣੀ ਵੀ ਜਿਹੜੀ ਸੀ ਨਹੀਂ ਸੀ ਆਉਣੀ
3: ਜੀ।
2: ਇਹ ਗੁਰੂ ਸਾਹਿਬ ਦੀ ਦੇਣ ਆ
3: ਜੀ ਜੀ,
2: ਜਿਹੜੇ ਅੱਜ ਕੱਲ ਆਪਣੇ ਅਲੱਗ ਗੁਰਦੁਆਰੇ ਖੋਲ ਕੇ ਤੇ ਅਲੱਗ ਗੁਰੂ ਬਣਾਈ ਫਿਰਦੇ ਭਗਤਾਂ ਨੂੰ, ਉਹਨਾਂ ਨੂੰ ਬੰਦਾ ਪੁੱਛੇ ਵੀ ਤੁਹਾਡੇ ਭਗਤਾਂ ਨੂੰ ਪੁੱਛਣਾ ਕਿਹਨੇ ਸੀ ਜੇ ਗੁਰੂ ਸਾਹਿਬ ਉਹਨਾਂ ਦੀ ਬਾਣੀ ਨਾ ਸੰਭਾਲ ਦੇ ਦੇ
3: ਜੀ।
2: ਨਹੀਂ ਤਾਂ ਜਾਤ ਬਹਾਨੀਆਂ ਨੇ ਹੰਕਾਰੀ ਮੁਲਾਣਿਆਂ ਨੇ ਇਹ ਪ੍ਰਚਲਿਤ ਰਚਨਾ ਨੂੰ ਵੀ ਰੱਦੂ ਬੱਦੂ ਕਰ ਦੇਣਾ ਸੀ
3: ਜੀ।
2: ਕੋਸ਼ਿਸ਼ ਵੀ ਹੋਈ ਕਬੀਰ ਦੇ ਨਾਂ ਤੇ ਕੱਚੀ ਬਾਣੀ ਕਬੀਰ ਬੀਜ ਕਨਾਮੀ ਗ੍ਰੰਥ ਵਿੱਚ ਲਿਖੀ ਗਈ
3: ਜੀ।
2: ਅੱਜ ਭਗਤ ਰਵਿਦਾਸ ਜੀ ਨਾਲ ਵੀ ਐਸਾ ਹੀ ਹੋ ਰਿਹਾ
3: ਜੀ।
2: ਫੁੱਟ ਪਾਉਣ ਵਾਲਿਆਂ ਨੇ ਆਦਿ ਧਰਮ ਗ੍ਰੰਥ ਹੇਠ 1250 ਸਫ਼ੇ ਲਿਖ ਲਏ ਨੇ
3: ਜੀ,
2: ਜਦਕਿ ਬਾਬਾ ਰਵਿਦਾਸ ਜੀ ਦੇ ਅਸਲੀ 41 ਸ਼ਬਦ ਤੇ 40 ਸ਼ਬਦ ਤੇ ਇੱਕ ਸ਼ਲੋਕ ਟੋਟਲ 41 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ
3: ਜੀ।
2: ਐਵੇਂ ਹੀ ਕਬੀਰ ਜੀ ਦੇ 17 ਰਾਗਾਂ ਵਿੱਚ 541 ਸ਼ਬਦ ਤੇ ਸ਼ਲੋਕ ਹਨ। ਇਹਦੇ ਬਾਬਤ ਆਪ ਜੀ ਮੈਂ ਆਪਣਾ ਫੋਨ ਨੰਬਰ ਵੀ ਦਿੰਦਾ, ਮਤਲਬ 925-332-332-00-0026 925-332-00-6 ਇਸ ਤੇ ਵਿਚਾਰ ਕਰ ਸਕਦੇ ਹਾਂ ਤੁਸੀਂ ਮੇਰੇ ਨਾਲ
3: ਜੀ,
2: ਜਾਂ ਤੁਹਾਡੇ ਨਾਲ ਵੀ ਵਿਚਾਰ ਕੀਤੀ ਜਾ ਸਕਦੀ ਹੈ, ਤੁਹਾਨੂੰ ਵੀ ਗੁਰਬਾਣੀ ਬਾਰੇ ਬਹੁਤ ਨੌਲੇਜ ਹੈ
3: ਜੀ।
2: ਸਦੀਆਂ ਪਹਿਲਾਂ ਕਬੀਰ ਜੀ ਸ਼ੁੱਧ ਖਾਲਸੇ ਦੀ ਪਰਿਭਾਸ਼ਾ ਵੀ ਦੇ ਗਏ
3: ਜੀ,
2: ਉਦੋਂ ਤਾਂ ਗੁਰੂ ਗੋਬਿੰਦ ਸਿੰਘ ਹੈ ਹੀ ਨਹੀਂ ਸਨ
3: ਜੀ।
2: ਕਬੀਰ ਜੀ ਫਰਮਾਉਂਦੇ ਆ, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੇ ਜਾਨੀ
3: ਜੀ,
2: 655 ਅੰਗ
3: ਜੀ।
2: ਜਿਨ੍ਹਾਂ ਨੇ ਅੰਦਰ ਪ੍ਰੇਮਾ ਭਗਤੀ ਆ ਗਈ ਆ ਜਾਂ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ ਉਹ ਅਸਲ ਖਾਲਸੇ ਨੇ
3: ਜੀ,
2: ਜਿਹੜੇ ਕਿਸੇ ਨਾਲ ਵਿਤਕਰਾ ਨਹੀਂ ਰੱਖਦੇ
3: ਜੀ।
2: ਤੇ ਜਿਨ੍ਹਾਂ ਨੇ ਮਨੁੱਖਤਾ ਚ ਵੱਸਦੇ ਰੱਬ ਤੇ ਮਨੁੱਖਤਾ ਨਾਲ ਪ੍ਰੇਮ ਕਰਨਾ ਸਿੱਖ ਲਿਆ ਹੈ
3: ਜੀ,
2: ਪਰ ਉਦੋਂ ਵਹਿਮਾਂ ਭਰਮਾਂ ਤੇ ਧਰਮ ਦੇ ਨਾਂ ਤੇ ਕੱਟੜਵਾਦ ਦਾ ਵਿਗਿਆਨਕ ਢੰਗ ਨਾਲ ਖੰਡਨ ਕਰਨ ਤੇ ਲੁਕਾਈ ਨੂੰ ਸੱਚਾ ਮਾਰਗ ਦੱਸਣ ਤੇ ਮੁੱਲਾ ਮਿਲਾਣੇ ਤੇ ਜਾਤ ਮਾਨੀ ਬ੍ਰਾਹਮਣ ਕਬੀਰ ਜੀ ਨੂੰ ਡਾਂਗਾਂ ਸੋਟੇ ਲੈ ਕੇ ਪੈ ਜਾਂਦੇ ਸਨ
3: ਜੀ।
2: ਜਿਸ ਤਰ੍ਹਾਂ ਅੱਜ ਵੀ ਪ੍ਰਚਾਰਕ ਜਿਹੜੇ ਸੱਚ ਦਾ ਪ੍ਰਚਾਰ ਕਰਦੇ ਉਹਨਾਂ ਦੇ ਗਲ ਪੈ ਜਾਂਦੇ ਆ
3: ਜੀ,
2: ਇਸੇ ਤਰ੍ਹਾਂ ਅੱਜ ਦੇ ਖੋਤੀ ਜਥੇਦਾਰ ਤੇ ਜਾਤ ਭਵਾਨੀ ਕੇਵਲ ਬਾਣਾਧਾਰੀ ਨਕਲੀ ਖਾਲਸੇ ਹਰ ਉਸ ਵਿਦਵਾਨ ਦੇ ਮਗਰ ਪੈ ਜਾਂਦੇ ਨੇ ਜੋ ਗੁਰੂਆਂ ਭਗਤਾਂ ਦੀ ਨਿਰੋਲ ਬਾਣੀ ਦੀ ਗੱਲ ਕਰਦਾ ਹੈ। ਇਸ ਲਈ ਉਹ ਗੁਰਬਾਣੀ ਤੇ ਘੱਟ ਅਤੇ ਸੰਤਾਂ ਬਾਬਿਆਂ ਦੀਆਂ ਸੁਣੀਆਂ ਸੁਣਾਈਆਂ ਮਨ ਘੜਤ ਕਹਾਣੀਆਂ ਸਾਖੀਆਂ ਤੇ ਵੱਧ ਵਿਸ਼ਵਾਸ ਰੱਖਦੇ ਆ
3: ਜੀ।
2: ਦਾਸ ਦੀ ਨਿਮਰਤਾ ਸਹਿਤ ਬੇਨਤੀ ਆ ਕਿ ਗੁਰੂਆਂ ਭਗਤਾਂ ਦੀ ਸਾਂਝੀ ਬਾਣੀ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਪਾਸ ਸੁਭਾਏ ਮਾਣਿਆ
3: ਜੀ,
2: ਉਸ ਦੀਆਂ ਕੱਲੀਆਂ ਕੋਤਰੀਆਂ ਪਾਠ ਹੀ ਨਾ ਕਰਾਈ ਜਾਓ
3: ਜੀ,
2: ਉਸ ਦੇ ਮਤਲਬ ਨੂੰ ਪੜ੍ਹ ਵਿਚਾਰ ਕੇ ਅਮਲੀ ਜੀਵਨ ਚ ਧਾਰਨ ਵੀ ਕਰੋ
3: ਬਿਲਕੁਲ,
2: ਤਾਂ ਸਾਡੇ ਵਿੱਚ ਆਪਸੀ ਪ੍ਰੇਮ ਪਿਆਰ ਵਧੇਗਾ
3: ਜੀ।
2: ਜਦ ਪ੍ਰੇਮ ਭਗਤ ਨੂੰ ਜਾਣ ਲਵਾਂਗੇ, ਜਦ ਅਸੀਂ ਗੁਰੂਆਂ ਭਗਤਾਂ ਦੇ ਸੱਚੇ ਸਿਧਾਂਤ ਨੂੰ ਧਾਰਨ ਕਰ ਲਿਆ, ਤਾਂ ਖਾਲਸੇ ਦੇ ਰਾਜ ਨੂੰ ਕੋਈ ਰੋਕ ਨਹੀਂ ਸਕਦਾ। ਹੋਏ ਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇੱਕ ਤਾਂ ਅਸੀਂ ਹੁੰਦੇ ਨਹੀਂ, ਜੇ ਅਸੀਂ ਇੱਕ ਹੋ ਜਾਈਏ ਤਾਂ ਸਾਡੇ ਬਹੁਤ ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਣੇ। ਤੇ ਇੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਹੀ ਹੋ ਸਕਦੇ ਹਾਂ, ਅਲੱਗ ਅਲੱਗ ਸੰਤ ਬਾਬਿਆਂ ਦੀ ਵਿਚਾਰਧਾਰਾ ਨਾਲ ਅਸੀਂ ਇੱਕ ਨਹੀਂ ਹੋ ਸਕਦੇ।
3: ਬਿਲਕੁਲ,
2: ਜੇ ਕੋਈ ਕਹੇ ਕਿ ਸੰਤ ਭਿੰਡਰਾਲਿਆਂ ਦੀ ਵਿਚਾਰਧਾਰਾ ਦੇ ਚੱਲ ਕੇ ਇੱਕ ਹੋ ਜਾਵਾਂਗੇ, ਭੁੱਲ ਜਾਓ
3: ਜੀ।
2: ਨਾ ਨਾਨਕ ਸਰੀਆਂ ਦੀ ਵਿਚਾਰਧਾਰਾ ਦੇ ਚੱਲ ਕੇ ਇੱਕ ਹੋਣਾ, ਭੁੱਲ ਜਾਓ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਚੱਲਾਂਗੇ ਤੇ ਇੱਕ ਹੋ ਸਕਦੇ ਹਾਂ
3: ਜੀ।
2: ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸੋ ਇਸ ਵਿਗਿਆਨਕ ਯੁੱਗ ਵਿੱਚ ਸੋ ਕਾਲਡ ਕਹਾਣੀਆਂ ਦੀ ਕੋਈ ਵੈਲਿਊ ਨਹੀਂ ਹੈ। ਭਗਤ ਅਤੇ ਗੁਰੂ ਸਾਹਿਬਾਨ ਹੀ ਸਾਡੇ ਅਸਲੀ ਆਗੂ ਸਨ ਤੇ ਹਨ। ਆਓ ਝੂਠੇ ਜੇੜੇਦਾਰ ਸਾਧਾਂ ਤੇ ਜਹਿਦਾਰਾਂ ਤੋਂ ਖਹਿੜਾ ਛੁਡਾਈਏ ਤੇ ਖਾਲਸਾ ਪੰਥ ਦੀ ਸ਼ਾਨ ਵਧਾਈਏ, ਜੋ ਰਿਸ਼ਵਤ ਲੈ ਕੇ ਝੂਠੇ ਫੈਸਲੇ ਕਰ ਦਿੰਦੇ ਹਨ। ਤੋ ਰਿਸ਼ਵਤ ਲੈ ਕੇ ਰਾਫੇਰੀਆਂ ਕਰਕੇ ਜਿਹੜੇ ਉਹ ਫੈਸਲੇ ਗਲਤ ਹੁੰਦੇ ਆ ਰਹੇ ਆ। ਜਿਵੇਂ ਭਗਤ ਕਬੀਰ ਜੀ ਨੇ ਕ੍ਰਾਂਤੀ ਦਿਖਾਈ, ਕ੍ਰਾਂਤੀਕਾਰੀ ਭਗਤ ਸੀ ਏਡਾ ਵੱਡਾ, ਉਸ ਵੇਲੇ ਬ੍ਰਾਹਮਣਾਂ ਦਾ ਬੋਲਬਾਲਾ ਤੇ ਇਸਲਾਮੀ ਰਾਜ ਸੀ, ਉਸ ਰਾਜ ਦੇ ਵਿੱਚ ਵੀ ਉਹ ਡਰੇ ਨੀ, ਨਿਡਰ ਹੋ ਕੇ ਉਹਨਾਂ ਸੱਚ ਦਾ ਪ੍ਰਚਾਰ ਕੀਤਾ
3: ਜੀ।
2: ਤੇ ਅੱਜ ਤਾਂ ਉਹੋ ਜਿਹੀ ਗੱਲ ਨੀ ਹੈਗੀ, ਅੱਜ ਤਾਂ ਜੰਗਲ ਰਾਜ ਨੀ ਹੈਗਾ। ਤੇ ਅੱਜ ਪ੍ਰਚਾਰਕ ਜਿਹੜੇ ਉਹ ਸੱਚੀ ਬਾਣੀ ਦਾ ਪ੍ਰਚਾਰ ਕਿਉਂ ਨੀ ਕਰਦੇ
3: ਜੀ?
2: ਪ੍ਰਚਾਰਕਾਂ ਨੂੰ ਭਗਤ ਕਬੀਰ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਆ। ਭਗਤ ਕਬੀਰ ਜੀ ਵੀ ਇੱਕ ਬਹੁਤ ਵੱਡੇ ਪ੍ਰਚਾਰਕ ਸੀ
3: ਜੀ।
2: ਉਹਨਾਂ ਨੂੰ ਇਕੱਲਾ ਭਗਤ ਹੀ ਨਾ ਕਹੀ ਜਾਓ, ਜਿਹੜਾ ਸੱਚ ਦਾ ਪ੍ਰਚਾਰ ਕਰਦਾ ਉਹ ਪ੍ਰਚਾਰਕ ਹੀ ਹੁੰਦਾ
3: ਜੀ।
2: ਸੋ ਅੱਜ ਦੀ ਇਹ ਆਪਣੀ ਵਿਚਾਰ ਸੀ, ਵਿਚਾਰ ਕਰਦਿਆਂ ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤੇ ਖਿਮਾ ਕਰਨਾ, ਜੇ ਕੋਈ ਚੰਗੀ ਗੱਲ ਲੱਗੀ ਤਾਂ ਪੱਲੇ ਬੰਨ ਲੈਣਾ, ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋਗੇ ਤੇ ਤੁਹਾਡੀ ਸੇਵਾ ਵੀ, ਤੁਸੀਂ ਸੇਵਾ ਕਰ ਰਹੇ ਹੋਗੇ। ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: प्रोग्राम दा ए हिस्सा त्वाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड़ नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा त्वाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे काम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सरब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210-4310-104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जा फिर 403-717-3899 ते संपर्क कर सकते हो। सुंदर लंबर इंडस्ट्रीज दा पता है 3501 23rd Street नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक और फिर तुहाडी सेवा दे विच हाजिर हां। प्रोग्राम दे इस हिस्से विच लगभग साढ़े प्रोग्राम दा आखरी हिस्सा हुंदा है। आपां तुहाडे नाल रोज ही विचार करते हैं। कल दे प्रोग्राम दे विच आपां विचार कीता सी, जिहड़ा पिछला प्रोग्राम इस तों सी पहला, कि मन ते गल चल रही सी, मन मैले सब कुछ मैला, तन तोते मन अच्छा ना। आपां ये विचार किसी दे किसी नौजवान ने फोन ते सवाल किया सी, उस दे संबंध दे विच उसनों कला ही नहीं सारयां दे नाल जिहड़ा जिहड़े नौजवानां दे मन दे विच तोखले उठते ने, शंके पैदा होंदे ने, उन्हां दा निवारण करन वास्ते। ते इसे नाल ही तुरदिआं गल चली, क्योंकि मन दी गल है, मन नूं पवित्र करना है। सिक्खी दा लक्ष्य की है, destination. What is the destination of Gurmat? What is the goal of Sikh? ਜੇ ਅਸੀਂ ਗੌਰ ਨਾਲ ਪੜ੍ਹੀਏ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਸਾਰ ਅੰਸ਼ ਹੈ ਉਹ ਜਪਜੀ ਸਾਹਿਬ ਹੈ ਤੇ ਜਪਜੀ ਸਾਹਿਬ 38 ਪੌੜੀਆਂ 2 ਸਲੋਕ ਤੇ ਆਰੰਭ ਦੇ ਵਿੱਚ ਜਿਹੜਾ ਕਿ ਸਾਰੀ ਜਿਹੜਾ ਜਿਸਨੂੰ ਮੂਲ ਮੰਤਰ ਕਿਹਾ ਜਾਂਦਾ ਰਹਿਤ ਮਰਿਆਦਾ ਦੇ ਮੁਤਾਬਕ ਜਾਂ ਕੁਛ ਵਿਦਵਾਨ ਮੰਗਲਾ ਚਰਨ ਵੀ ਕਹਿੰਦੇ ਨੇ ਉਸ ਨੂੰ ਮਿਲਾ ਕੇ ਹੀ ਅਸਲ ਵਿੱਚ ਜਪ ਸ਼ਬਦ ਤੋਂ ਹੀ ਜਪ ਬਾਣੀ ਜਪਜੀ ਸਾਹਿਬ ਆਰੰਭ ਹੁੰਦਾ ਹੈ ਤੇ ਉਸ ਦੀ ਪਹਿਲਾ ਸਲੋਕ ਜਿਹੜਾ ਹੈ ਕਿਉਂਕਿ ਜਦੋਂ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਸ ਏਕੇ ਦੀ ਜਿਸ ਨੂੰ ਆਪਾਂ ਅਕਾਲ ਪੁਰਖ ਵੀ ਕਹਿੰਦੇ ਹਾਂ ਤੇ ਗੁਣਾਂ ਨੂੰ ਡਿਫਾਈਨ ਕੀਤਾ ਗਿਆ ਬਿਆਨ ਕੀਤਾ ਗਿਆ ਸੰਖੇਪ ਦੇ ਵਿੱਚ ਐਟਰੀਬਿਊਟਸ ਨੂੰ ਤੇ ਉਸ ਤੋਂ ਬਾਅਦ ਆਦੇਸ਼ ਹੁੰਦਾ ਹੈ ਜਪ ਦੋ ਡੰਡੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਦੋ ਪਾਤਸ਼ਾਹ ਸਰਲੇਖ ਇੱਥੇ ਜਪ ਸ਼ਬਦ ਜਿਹੜਾ ਹੈ ਇਹ ਆਦੇਸ਼ ਹੈ ਪਾਓ ਸਮਝੋ ਪੜ੍ਹੋ ਵਿਚਾਰੋ ਅੰਡਰਸਟੈਂਡ ਕਰੋ ਪਹਿਲਾ ਸਲੋਕ ਆਦ ਸਲੋਕ ਹੀ ਸ਼ੁਰੂ ਹੁੰਦਾ ਆਦ ਸੱਚ ਜੁਗਾਦ ਸੱਚ ਐਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਸੱਚ ਉਹ ਹੋਂਦ ਜਿਹੜੀ ਆ ਉਸ ਏਕੇ ਦੀ ਇੱਕ ਓਂਕਾਰ ਦੀ ਉਹ ਟਾਈਮ ਐਂਡ ਸਪੇਸ ਤੋਂ ਬ੍ਰਹਿਮੰਡ ਦੇ ਆਗਮਨ ਤੋਂ ਪਹਿਲਾਂ ਵੀ ਸੀ ਭਾਵ ਜਦੋਂ ਤੋਂ ਇਤਿਹਾਸ ਆਰੰਭ ਹੋਇਆ ਸ੍ਰਿਸ਼ਟੀ ਦਾ ਉਸ ਤੋਂ ਪਹਿਲਾਂ ਵੀ ਸੀ ਹੋਂਦ ਸੀ ਜੁਗਾਦ ਸੱਚ ਇਤਿਹਾਸ ਦੇ ਸ਼ੁਰੂ ਹੋਣ ਦੇ ਨਾਲ ਨਾਲ ਹੀ ਸਮੁੱਚੇ ਇਤਿਹਾਸ ਦੇ ਵਿੱਚ ਉਹ ਹੋਂਦ ਬਰਕਰਾਰ ਹੈ ਕਿਉਂਕਿ ਇੱਕ ਓਂਕਾਰ ਹੀ ਇਸ ਦੀ ਸਰਵ ਵਿਆਪਕਤਾ ਨੂੰ ਬਿਆਨ ਕਰਦੀ ਹੈ ਇੰਡੀਕੇਟ ਕਰਦੀ ਹੈ ਨਿਰੰਤਰ ਜਾਰੀ ਹੈ ਪੀ ਸੱਚ ਵਰਤਮਾਨ ਸਮੇਂ ਦੇ ਵਿੱਚ ਵੀ ਉਹ ਹੋਂਦ ਹੈ ਉਹ ਹੋਂਦ ਵਾਲਾ ਹੈ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਜੀ ਕਹਿੰਦੇ ਨੇ ਕਿ ਇਹ ਇਸ ਸੰਸਾਰ ਦੀ ਹੋਂਦ ਤੋਂ ਟਾਈਮ ਐਂਡ ਸਪੇਸ ਤੋਂ ਬਾਅਦ ਵੀ ਜਾਂ ਅੱਜ ਦੇ ਸਮੇਂ ਤੋਂ ਬਾਅਦ ਵੀ ਫਿਊਚਰ ਦੇ ਵਿੱਚ ਵੀ ਉਹ ਹੋਂਦ ਬਰਕਰਾਰ ਹੈ ਉਹ ਸੱਚ ਜਿਹੜਾ ਹੈ ਹੋਂਦ ਬਰਕਰਾਰ ਹੈ ਹੁਣ ਸੱਚ ਦਾ ਜਿਹੜਾ ਮਨੁੱਖ ਹੈ ਉਹ ਸਚਿਆਰਾ ਕਿਵੇਂ ਬਣੇ ਤੇ ਜਪਜੀ ਸਾਹਿਬ ਦੇ ਵਿੱਚ ਇੱਕ ਥਾਂ ਤੇ ਪਹਿਲਾਂ ਆਉਂਦਾ ਜੇ ਕੋ ਬੁਝੈ ਹੋਵੇ ਸਚਿਆਰ ਉੱਥੇ ਵੀ ਸ੍ਰਿਸ਼ਟੀ ਦੇ ਜਾਂ ਧਰਤੀ ਦੇ ਉਸ ਲਾਜ਼ ਆਫ ਕਾਸਮਾਸ ਦੀ ਗੱਲ ਹੈ ਜਿਸ ਦੇ ਸਹਾਰੇ ਧਰਤੀ ਖੜੀ ਤਵਲੇ ਉੱਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਜਿਸ ਤੇ ਪਾਰ ਤਲੇ ਕੌਣ ਜੋਰ ਇਸੇ ਵਿੱਚ ਆਉਂਦਾ ਹੈ ਜੇ ਕੋ ਬੁਝੇ ਹੋਵੇ ਸਚਿਆਰ ਜਿਹੜਾ ਕੋਈ ਇਸ ਤੱਤ ਨੂੰ ਸਮਝ ਸਕਦਾ ਹੈ ਇਸ ਬੁਝਾਰਤ ਨੂੰ ਬੁਝ ਲੈਂਦਾ ਹੈ ਉਹੀ ਸਚਿਆਰਾ ਹੁੰਦਾ ਭਾਵ ਉਸ ਗਿਆਨ ਨੂੰ ਪ੍ਰਾਪਤ ਕਰਨਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਚਨ ਪੰਚ ਸੋ ਉਹ ਪੰਚ ਦੀ ਜਿਹੜੀ ਪੌੜੀ ਹੈ ਉਸ ਦੇ ਵਿੱਚ ਹੀ ਇਸ ਦਾ ਜ਼ਿਕਰ ਆਉਂਦਾ ਹੈ ਕਿ ਇਹ ਮਨੁੱਖ ਉਸ ਸੱਚ ਵਰਗਾ ਬਣ। ਪਾਓ ਤੇਰੇ ਅੰਦਰ ਉਸ ਸੱਚ ਦੀ ਪਰਸਨਿਫਿਕੇਸ਼ਨ, ਕਿਉਂਕਿ ਜੇ ਕੋ ਬੁਝੈ ਹੋਵੇ ਸਚਿਆਰ। ਆਪਾਂ ਵਿੱਚੋਂ ਪੰਦਰਵੀਂ ਪੌੜੀ ਚੋਂ ਪੰਕਤੀ ਲਈਏ। ਯਾਨੀ ਕਿ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਨ, ਪੰਚੇ ਸੋਹਨ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੈ ਕਰਨੇ ਨਾ ਹੀ ਸ਼ੁਮਾਰ। ਤੇ ਫਿਰ ਅੱਗੇ ਤਾਉਲ ਧਰਮ ਦਾ ਕਾਪੂਤ, ਸੰਤੋਖ ਥਾਪ ਰੱਖਿਆ ਜਿਨਸੂ। ਜੇ ਕੋ ਬੁਝੈ ਹੋਵੇ ਸਚਿਆਰ, ਤਵਲੇ ਉੱਪਰ ਕੇਤਾ ਪਾਰ। ਧਰਤੀ ਹੋਰ ਪਰੇ ਹੋਰ ਹੋਰ, ਤਿਸ ਤੇ ਪਾਰ ਤਲੇ ਕੌਣ ਜੋਰ। ਇਹ ਜਿਹੜਾ ਵਿਚਾਰ ਹੈ, ਇਸ ਵਿਚਾਰ ਦੀ ਹੀ ਜਿਹੜੀ ਵਾਸਤਵਿਕਤਾ ਹੈ, ਇਸ ਨੂੰ ਗੁਰਮਤ ਨੇ ਬਿਆਨ ਕੀਤਾ ਹੈ ਕਿ ਸਚਿਆਰਾ ਪਰ ਉਸ ਗਿਆਨ ਨੂੰ ਪ੍ਰਾਪਤ ਕਰਨਾ। ਪਰ ਗੱਲ ਜਿਹੜੀ ਆਪਾਂ ਸ਼ੁਰੂ ਮਨ ਤੋਂ ਕੀਤੀ ਸੀ, ਤੇ ਇਸ ਦੇ ਵਿੱਚ ਆਪਾਂ ਗੱਲ ਜਿਹੜੀ ਕਰ ਰਹੇ ਸਾਂ ਕਿ ਮਨ ਜਿਹੜਾ ਹੈ, ਮਨਾਉਣਾ ਤਾਂ ਮਨੁੱਖ ਨੂੰ ਮਨ ਨੂੰ ਸੀ, ਪਰ ਅਸੀਂ ਰੱਬ ਨੂੰ ਮਨਾਉਣ ਚਲੇ ਗਏ। ਅਸੀਂ ਇਹ ਸੋਚਦੇ ਹਾਂ ਕਿ ਸਾਡੇ ਗਿਣਤੀਆਂ ਮਿਣਤੀਆਂ ਦੇ ਪਾਠ ਕਰਨ ਦੇ ਨਾਲ ਕਿਤੇ ਅਕਾਲ ਪੁਰਖ ਖੁਸ਼ ਹੋ ਕੇ ਸਾਡੇ ਤੇ ਰਹਿਮਤਾਂ ਬਖਸ਼ੇ। ਪਰ ਅਕਾਲ ਪੁਰਖ ਦੀ ਜਿਹੜੀ ਪਰਿਭਾਸ਼ਾ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਿਆਨ ਕੀਤੀ ਹੈ, ਉਹ ਅਕਾਲ ਪੁਰਖ ਹੋਰ ਧਰਮਾਂ ਦੇ ਵਿੱਚ ਜਿਹੜੀ ਪਰਸਨੈਲਿਟੀ ਦਿੱਤੀ ਹੈ, ਕਿਤੇ ਕੋਈ ਸੱਤਵੇਂ ਅਸਮਾਨ ਤੇ ਬੈਠ ਕੇ, ਤਖ਼ਤ ਤੇ ਬੈਠ ਕੇ ਹੁਕਮ ਕਰ ਰਿਹਾ, ਜਾਂ ਕਿਸੇ ਮੂਰਤੀ 'ਚ ਬੈਠਾ ਹੋਇਆ ਸੰਸਾਰ ਦੀ ਐਡਮਿਨਿਸਟ੍ਰੇਸ਼ਨ ਜਾਂ ਬ੍ਰਹਿਮੰਡ ਦੀ ਐਡਮਿਨਿਸਟ੍ਰੇਸ਼ਨ ਚਲਾ ਰਿਹਾ, ਇਸ ਤਰ੍ਹਾਂ ਦੀ ਨਹੀਂ ਹੈ। ਕਿਉਂਕਿ ਜਦੋਂ ਉਸ ਤਰ੍ਹਾਂ ਦੇ ਅਕਾਲ ਪੁਰਖ ਦੀ ਰੱਬ ਦੀ ਕਲਪਨਾ ਕੀਤੀ ਸੀ ਜਿਹਨਾਂ ਲੋਕਾਂ ਨੇ, ਉਹਨਾਂ ਦੇ ਸਾਹਮਣੇ ਜਿਹੜਾ ਬ੍ਰਹਿਮੰਡ ਸੀ ਉਹ ਬਹੁਤ ਹੀ ਸੰਖੇਪ ਸੀ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਵੀ, ਜਾਂ ਉਸ ਤੋਂ ਥੋੜ੍ਹਾ ਪਹਿਲਾਂ ਵੀ, ਜਿਹੜੇ ਵਿਗਿਆਨਕ ਜੀਓਸੈਂਟ੍ਰਿਕ ਦੀ ਥਾਂ ਤੇ ਹੀਲੀਓਸੈਂਟ੍ਰਿਕ ਧਰਮ ਦਾ ਬ੍ਰਹਿਮੰਡ ਦੀ ਕਲਪਨਾ ਕਰ ਰਹੇ ਸੀ, ਉਹਨਾਂ ਦਾ ਬ੍ਰਹਿਮੰਡ ਇੰਨਾ ਹੀ ਸੀ ਨਾ ਸੂਰਜ ਦਾ ਪਰਿਵਾਰ। ਇਹ ਵੱਖਰੀ ਗੱਲ ਹੈ ਕਿ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਵੇਦਾਂ ਦਾ ਕੰਸੈਪਟ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ, ਸ਼ਾਮੀ ਧਰਮਾਂ ਦਾ ਕੰਸੈਪਟ ਸਹਿ ਸੇ 18 ਕਹਿਣ ਕਿਤੇਬਾਂ ਅਸਲ ਇੱਕ ਤਾਤ। ਪਰ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੇ ਆਪੇ ਜਾਣੇ। ਇੱਕ ਵਿਸ਼ਾਲ ਬ੍ਰਹਿਮੰਡ ਦੀ ਗੱਲ ਕੀਤੀ ਸੀ ਜਿਹੜਾ ਲਿਮਿਟਲੈਸ। ਅਕਾਲ ਪੁਰਖ ਦੀ ਵੀ ਗੱਲ ਕੀਤੀ ਹੈ ਬੇਅੰਤ, ਅੰਤ ਨਾ ਪਾਰਾ, ਨਾ ਉਸਦੀ ਕ੍ਰੀਏਸ਼ਨ ਦਾ ਅੰਤ ਤੇ ਨਾ ਅਕਾਲ ਪੁਰਖ ਦੀ ਹਸਤੀ ਦਾ ਅੰਤ, ਕਿਉਂਕਿ ਅਕਾਲ ਪੁਰਖ ਉਸ ਕ੍ਰੀਏਸ਼ਨ ਦੇ ਵਿੱਚ ਹੀ ਸਮਾਇਆ ਹੋਇਆ, ਓਂਕਾਰ ਹਰ ਥਾਂ ਤੇ ਮੌਜੂਦ ਹੈ, ਹਰ ਕਣੇ ਚ ਤੇ ਸਮੁੱਚੇ ਬ੍ਰਹਿਮੰਡ ਚ। ਇਸੇ ਕਰਕੇ ਜਦੋਂ ਮਨੁੱਖ ਦੀ ਜਿਹੜੀ ਹੈ, ਹੁਣ ਮਨੁੱਖ ਇਸ ਕਰਕੇ ਅਕਾਲ ਪੁਰਖ ਜਿਹੜਾ ਹੈ ਉਸਨੂੰ ਮਨਾਉਣ ਦਾ, ਅਸੀਂ ਜੋ ਪਾਠ ਪੜ੍ਹਦੇ ਹਾਂ ਬਾਣੀ ਪੜ੍ਹਦੇ ਹਾਂ, ਇਹ ਮਨ ਸਮਝਾਉਣ ਮਨ ਨੂੰ ਸਮਝਾਉਣਾ ਹੈ, ਤਾਂ ਕਿ ਅਸੀਂ ਰੱਬ ਵਰਗੇ ਬਣ ਸਕੀਏ, ਸੱਚ ਵਰਗੇ ਸਚਿਆਰੇ ਬਣ ਸਕੀਏ, ਜਿਸ ਨੂੰ ਆਪਾਂ ਕਹਿੰਦੇ ਹਾਂ ਗਾਡ ਲਾਈਕ। ਰੱਬ ਵਰਗੇ ਤੇ ਉਹ ਕਿਵੇਂ ਬਣਾਂਗੇ? ਕਿਉਂਕਿ ਗੋਲ ਦੀ ਮੈਂ ਗੱਲ ਕੀਤੀ ਸੀ, ਗੋਲ ਕੀ ਹੈ? ਡੈਸਟੀਨੇਸ਼ਨ ਹੈ। ਸਵਾਲ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਜਦੋਂ ਰੱਦ ਕਰਦੇ ਆ ਨਾ ਜਿਹੜੀਆਂ ਜਿਹੜੀਆਂ ਧਾਰਨਾਵਾਂ ਅਸਟੈਬਲਿਸ਼

வேல் ஆஃப் வாய்ஸஸ், யானி கே கர்ம காண்ட் தா ஓ பர்தா, பரம் தா ஓ பர்தா, ஜரா சச் தே கூட தே விச்கார் ஹை, ਉਸ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ, ਉਹ ਦੀਵਾਰ ਜਿਹੜੀ ਝੂਠਦੀ ਹੈ ਉਹ ਕਿਵੇਂ ਢਾਈ ਜਾ ਸਕਦੀ ਹੈ, ਕਿਉਂਕਿ ਇੱਕ ਕੂੜ ਦੀ ਦੀਵਾਰ ਹੈ, ਇੱਕ ਭਰਮ ਹੈ, ਉਹ ਢਾ ਕੇ ਸਚਿਆਰਾ ਕਿਵੇਂ ਬਣਿਆ ਜਾ ਸਕਦਾ ਹੈ? ਤੇ ਜਵਾਬ ਇੱਕੋ ਹੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਜੋ ਇਸ ਬ੍ਰਹਿਮੰਡ ਦੇ ਵਿੱਚ ਜੋ ਲਾਜ਼ ਆਫ ਕਾਸਮਾਸ ਦੇ ਵਿੱਚ ਅਸਟੈਬਲਿਸ਼ਡ ਜਿਹੜਾ ਹੁਕਮ ਹੈ, ਜਿਹੜੇ ਲਾਜ਼ ਆਫ ਕਾਸਮਾਸ ਨੇ, ਇਵਨ ਜਿਹੜੀ ਇਨਰ ਵਾਇਸ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਵਾਇਸ ਆਫ ਕਾਨਸ਼ੀਅਸਨੈਸ, ਉਸ ਦੇ ਮੁਤਾਬਕ ਜੀਵਨ ਨੂੰ ਬਸਰ ਕਰਨਾ ਹੀ ਕਰਨ ਨਾਲ ਹੀ ਸਚਿਆਰਾ ਬਣਿਆ ਜਾ ਸਕਦਾ। ਸੰਖੇਪ ਵਿੱਚ ਕਹੀਏ ਨਾ ਕਿ ਗੁਰੂ ਸਾਹਿਬ ਇਹ ਕਹਿ ਰਹੇ ਆ ਕਿ ਵੀ ਸਚਿਆਰਾ ਇਸ ਨੂੰ ਹਰ ਪੰਕਤੀ ਦੇ ਨਾਲ ਪੜ੍ਹਨਾ, ਸੋਚਾ ਸੋਚ ਨਾ ਹੋਵੇ, ਸੁਚਮ ਕਰਨ ਦੇ ਨਾਲ ਭਾਵ ਇਸ਼ਨਾਨ ਕਰਨ ਦੇ ਨਾਲ ਸਵੱਚ ਪਵਿੱਤਰ ਨਹੀਂ ਹੋ ਸਕਦਾ, ਨਾ ਹੀ ਪਵਿੱਤਰਤਾ ਕੋਈ ਬੋਲੇ। ਜੇ ਲੱਖਾਂ ਵਾਰ ਤੀਰਥਾਂ ਤੇ ਇਸ਼ਨਾਨ ਕਰ ਕਰਕੇ ਆਪਣੇ ਆਪ ਨੂੰ ਸੁੱਚਾ ਕਰੀਏ, ਕਿਉਂਕਿ ਬਾਣੀ ਚ ਗੁਰੂ ਸਾਹਿਬ ਇੱਥੇ ਤੱਕ ਵੀ ਅੱਗੇ ਆਸਾ ਦੀ ਵਾਰ ਚ ਵੀ ਕਹਿੰਦੇ ਆ, ਸੂਚੇ ਇਹ ਨਾ ਆਖਣ ਬਹਿਣ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਪਜੀ ਸਾਹਿਬ ਦੀ 20ਵੀਂ ਪੌੜੀ ਦੇ ਵਿੱਚ ਵੀ ਉਹ ਕੰਪੈਰੀਜ਼ਨ ਕਰਕੇ ਕਹਿੰਦੇ ਕਿ ਪਾਣੀ ਦੇ ਨਾਲ, ਇੱਥੇ ਤੱਕ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਕਿ ਪਾਣੀ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ, ਹਾਂ ਪਾਣੀ ਦੇ ਸੇਵਨ ਦੇ ਨਾਲ ਤ੍ਰਿਸ਼ਨਾ ਜਾਂਦੀ ਹੈ। ਇਸੇ ਤਰ੍ਹਾਂ ਸਰੀਰ ਨਾ ਮੈਲਾ ਹੋਇਆ ਪਾਣੀ ਨਾਲ ਸਰੀਰ ਧੋ ਦਿੱਤਾ, ਕੱਪੜਾ ਆਦਿ ਜਿਹਨਾਂ ਚੀਜ਼ਾਂ ਨੂੰ ਗੰਦਗੀ ਲੱਗ ਜਾਂਦੀ ਆ ਉਸਨੂੰ ਸਾਬਣ ਲਾਉਣਾ ਪੈਂਦਾ ਪਾਣੀ ਦੇ ਨਾਲ, ਉਹ ਸਾਫ ਹੋ ਜਾਂਦੇ ਆ। ਪਰ ਜਿਹੜਾ ਜਿਹੜੀ ਮਤ ਹੈ, ਜਿਹੜੀ ਸੋਚ ਹੈ, ਜਿਹੜੀ ਬੁੱਧੀ ਆ, ਜੇ ਇਸ ਤੇ ਵਿਕਾਰਾਂ ਦੀ ਮੈਲ ਚੜ ਗਈ, ਸੋਚ ਗੰਦੀ ਹੋ ਗਈ, ਇਸ ਨੂੰ ਪਾਣੀ ਨਾਲ ਨਹੀਂ ਭਰੀਆ, ਮਤ ਪਾਪਾਂ ਕੇ ਸੰਗ ਉਹ ਤੋਂ ਪੈਣਾ। ਸੋ ਇਸੇ ਕਰਕੇ ਦੂਸਰਾ ਕਿ ਮਨ ਦੀ ਸ਼ਾਂਤੀ ਪਾਉਣ ਵਾਸਤੇ ਜੇ ਕੋਈ ਸਮਾਧੀ ਲਾ ਕੇ ਬਹਿ ਜਾਏ, ਲਿਵਤਾਰ, ਮਨ ਸ਼ਾਂਤ ਨਹੀਂ ਹੁੰਦਾ, ਮੁਮਕਿਨ ਹੀ ਨਹੀਂ ਆ। ਪਰ ਅੱਜ ਅਸੀਂ ਯੋਗ ਮਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਘਰਾਂ ਦੇ ਵਿੱਚ ਵੀ ਸਮਾਧੀਆਂ ਲਾਉਣ ਦਾ, ਸਿਮਰਨ ਦੇ ਹੋਰ ਹੋਰ ਤਰੀਕੇ ਕੱਢ ਕੇ ਅਸੀਂ, ਯਾਨੀ ਕਿ ਯੋਗ ਮਤ ਦੇ ਅਨੁਕੂਲ ਜਿਸ ਨੂੰ ਗੁਰੂ ਸਾਹਿਬ ਨੇ ਸਿੱਧ ਗੋਸ਼ਟ ਨੂੰ ਪੜ੍ਹੋ ਆਲਮੋਸਟ ਰਿਜੈਕਟ ਕੀਤਾ ਹੋਇਆ, ਉਸ ਨੂੰ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਪੈਨੀਟ੍ਰੇਟ ਕਰ ਰਹੇ, ਕਿਉਂਕਿ ਅਸੀਂ ਮਨ ਨੂੰ ਨਹੀਂ ਸਮਝਾ ਰਹੇ, ਅਸੀਂ ਸਰੀਰ ਦੀ ਸਾਧਨਾ ਕਰ ਰਹੇ ਕਿ ਸ਼ਾਇਦ ਇਹਨਾਂ ਚੀਜ਼ਾਂ ਦੇ ਨਾਲ ਪ੍ਰਾਪਤ ਹੋ ਜਾਏਗਾ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਭਰੀਆਂ, ਤ੍ਰਿਸ਼ਨਾ ਵਾਲੀ ਬਿਰਤੀ ਦੀ ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ। ਇੱਥੇ ਸਰੀਰਕ ਤ੍ਰਿਸ਼ਨਾ ਦੀ ਗੱਲ ਨਹੀਂ, ਇੱਥੇ ਮਾਨਸਿਕ ਭੁੱਖ ਦੀ ਗੱਲ ਹੈ, ਮਾਇਆ ਜਿਸਨੂੰ ਕਹਿੰਦੇ ਹਾਂ। ਜੇ ਉਸ ਨੂੰ ਕਿਤਨੀ ਵੀ ਦੌਲਤ, ਸਮਸਤ ਸ਼ਹਿਰਾਂ ਦੀ ਜਿਹੜੀ ਦੌਲਤ ਇਕੱਠੀ ਕਰਕੇ ਵੀ ਦਿੱਤੀ ਜਾਏ, ਤ੍ਰਿਸ਼ਨਾਲੂ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ, ਸਹਿਸ ਖਟੇ ਲੱਕ ਉੱਠਦਾ ਹੋਵੇ, ਤ੍ਰਿਪਤ ਨਾ ਹੋਵੇ ਮਾਇਆ ਵਿੱਚ, ਤੇ ਫਿਰ ਅਣਗਿਣਤ ਚਲਾਕੀਆਂ ਹੋਣ, ਸ਼ੈਤਾਨੀਆਂ ਹੋਣ, ਸਹਿ ਸਿਆਣਪਾਂ ਲੱਖ

0: अपने आप में सियाणा कहे, सियाणपा हो, पॉलिसी मेकर हो, एक ना चले, एक भी काम नहीं आए। सो इसे करके सचियारा बढ़ने वास्ते मन नूं पाव हुकम दी रजा दे विच रहना है। ये रजा दे विच रहन वास्ते सब तो पहला मन नूं कन्विंस करना है, मोटिवेट करना है, ट्रांसफर कर ट्रांसफॉर्मेशन करनी है, जिस ट्रांसफॉर्मेशन दे वास्ते 239 साल गुरु साहब ने लगे। अपां सवेर दे नितनेम दे विच आनंद साहब पढ़ते हैं। आनंद साहब दे विच ही जिथे पहली पौड़ी आनंद दी है कि आनंद पाया मेरी माए, सतगुरु में पाया, सतगुर तां प्राप्ति का जिक्र कर रहे हैं, उत्थे दूजी पौड़ी दे विच ही मन नूं संबोधन करके गुरु अमरदास पातशाह कहिंदे आ, ए मन मेरिया तू सदा रहो हर, तू होर किसे पासे ना जा, हमेशा ही उस हरि दे उस अकाल पुरख दे नाल रह, हर नाल रो तू मन मेरे दुख सब विसर, जे ओदे नाल रहेगा तेरा मन उसे पासे, तेरी अटेंशन तेरी एकाग्रता तेरी बिरती अगर उसे पासे ही लगी रहेगी ते तेरे सारे ही जो दुख ने तृष्णा ने खत्म हो जाएगी, ते ओ तेनु अंगीकार कर ले ते तेरे सारे कार्य, यानी कि कार्य दे मतलब नहीं कि जेड़े, यानी कि तेरी ओ तृष्णा ही नहीं रहनी, तेनु किसी कार्य की भी उम्मीद नहीं है कि भी ओ करना ओ करना, क्योंकि ओ मालिक सारिया ही ताकतां दे समर्थ है, सब कुछ करन दे समर्थ है। इस करके कह नानक मन मेरे सदा रोहर, मन भटक रहा है, इस नूं ही कहा जा रहा है कि चौथे पातशाह कहंदे आ आसा महला चौथा छंत कर पंजवां एकंकार सतगुर प्रसाद, मेरे मन परदेसिया वे प्यारे आओ करे, इस मन नूं संबोधन करके कहंदे ने, क्योंकि जिहड़ा मन बाहर चला गया, मन दा टिकाव ते अंदर है ना, मन रे थिर रहो मत कत जाही जियो, बाहर ढूंढत बहुत दुख पावे कर अमृत कट माही जियो। सो इस करके बाहर ढूंढण दी नहीं, कहंदा एक परदेसी हो गया आकार हिरदे दे अंदर वापस, हर गुरु मिलावो मेरे प्यारे कर वसे हरे, सब किस कट में बाहर ना ही बाहर टोले सो पर बुलाई, वो हरि तेरे अंदर गुणा दे रूप दे विच तेरे अंदर वस रहे है, आके उस नूं मिल, फिर की होएगा उन्हों मिलके रंग रलिया मानो मेरे प्यारे हर कृपा करे, जदों अंदर आके हरी नूं मिलेगा हरी दे बख्शिश द्वारा तू रंग रलिया माणेगा, उस तरह ना जिस तरह आनंद साहब जो कहंदे आनंद पाया मेरी माए सतगुरु मैं पाया, सतगुर तां पाया सहज सेती मन वजियां वधाइयां, राग रतन परिवार परियां एक खुशियां दा वो बन जाएगा इंजॉय, क्योंकि जिहड़ी जिंदगी है गुरमत ने इसे करके कहा ना नानक सतगुर भेटिया पूरी होवे जुगत हसन दियां खिलन दियां खान दियां पहनन दियां विचे होवे, तू जिंदगी नूं माण के इस जीवन दे विच मुक्त रहना है, बंधना तो फ्री रहना है, गुरु नानक तुठा मेरे प्यारे मेले हरे, नानक जी कहते ने कि गुरु तुठ पिया मेहरबान हो गया उसकी दया दृष्टि हो गई मिलके इस ਮਰਜੀਵੜੀ ਜਿਹੀ ਮਰੀਅਲ ਸੋਚ ਦੇ ਵਿੱਚ ਜੀਵਨ ਦੀ ਅਭਿਲਾਸ਼ਾ, ਜੀਵਨ ਦਾ ਚਾਹ ਪੈਦਾ ਹੋ ਗਿਆ। ਪਰ ਅਸੀਂ ਕਰਦੇ ਕੀ ਹਾਂ? ਅਸੀਂ ਮਨ ਨੂੰ ਨਹੀਂ ਸਮਝਾਉਂਦੇ, ਅਸੀਂ ਉਸ ਰੱਬ ਨੂੰ। ਗੁਰਬਾਣੀ ਚ ਕਿਤੇ ਵੀ ਨਹੀਂ ਕਿਹਾ ਗਿਆ ਕਿ ਇੱਕ ਰੱਬ ਕੋਈ ਸਰੀਰ ਹੈ ਜਿਸ ਨੂੰ ਮਿਲੋਗੇ, ਕਿਉਂਕਿ ਸਾਡੇ ਤੇ ਕਮਜ਼ੋਰੀ ਆ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਕਿਤੇ ਸਾਨੂੰ ਕੋਈ ਮਿਲੇ। ਆਪ ਅਭਿਆਸ ਨਹੀਂ ਕਰਨਾ, ਅਨਭਾਵ ਨਹੀਂ ਕਰਨਾ, ਇਹ ਅਨਭਾਵ ਦੀ ਵਾਸਤੇ, ਦੇਖਣ ਦੀ ਨਹੀਂ ਹੈ। ਸੋ ਇਸ ਕਰਕੇ ਮਨ ਨੂੰ ਜਿਹੜਾ ਹੈ ਮਨਾਉਣਾ ਹੈ, ਮਨ ਨੂੰ ਸਮਝਾਉਣਾ ਹੈ, ਨਾ ਕਿ ਰੱਬ ਨੂੰ ਮਨਾ ਕੇ ਤੇ ਅਸੀਂ ਇਹ ਕਹੀਏ ਕਿ ਸਾਨੂੰ ਇਹ ਦੇ ਦੇ, ਸਾਡੀਆਂ ਇਹ ਚੀਜ਼ਾਂ ਪੂਰੀਆਂ ਕਰ ਦੇ। ਅਕਾਲ ਪੁਰਖ ਨੂੰ ਮਨਾਉਣ ਦੀ ਗੱਲ ਗੁਰਬਾਣੀ ਚ ਕਿਤੇ ਵੀ ਨਹੀਂ ਹੈ। ਹਾਂ, ਸਮਝਣ ਦੀ ਗੱਲ ਹੈਗੀ, ਤਾਂ ਉਹ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਲ ਭੇਜ ਜਾਤਾ। ਉਹਨੂੰ ਮਿਲਣ ਦਾ ਮਤਲਬ ਹੈ ਉਹਦਾ ਭੇਦ ਜਾਣਨਾ। ਉਸ ਤਰ੍ਹਾਂ ਅਕਾਲ ਪੁਰਖ ਕਿਸੇ ਸਰੀਰ ਦੇ ਵਿੱਚ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭਿੰਨ, ਤਿਸੈ ਬੁਝਾਏ ਨਾਨਕਾ ਜੀ ਸੋਵੈ ਸੋ ਪ੍ਰਸੰਨ। ਨਾਨਕ ਜੀ ਕਹਿੰਦੇ ਨੇ ਕਿ ਉਸੇ ਨੂੰ ਹੀ ਉਹ ਸਮਝਾ ਦਿੰਦਾ ਹੈ, ਬੁਝਾ ਦਿੰਦਾ ਹੈ, ਇਹ ਬੁਝਾਰਤ ਬੁਝ ਜਾਂਦੀ ਹੈ ਜਿਸ ਤੇ ਉਸਦੀ ਬਖਸ਼ਿਸ਼ ਹੋਈ। ਕਿਉਂਕਿ ਅਕਾਲ ਪੁਰਖ ਕੋਈ ਇਹੋ ਜਿਹੀ ਵਸਤ ਨਹੀਂ ਹੈ, ਕੋਈ ਇਹੋ ਜਿਹੀ ਪਰਸਨੈਲਿਟੀ ਨਹੀਂ ਹੈ, ਕੋਈ ਇਹੋ ਜਿਹੀ ਬਾਡੀ ਨਹੀਂ ਆ। ਹਾਂ, ਉਸ ਦੇ ਸਰੂਪ ਨੂੰ ਕਣ ਕਣ ਦੇ ਵਿੱਚ ਦੇਖਣਾ ਹੈ, ਉਹ ਸਾਡੇ ਅੰਦਰ ਹੈ, ਦੂਸਰਿਆਂ ਦੇ ਵੀ ਅੰਦਰ ਹੈ। ਜਦੋਂ ਅਸੀਂ ਇਹ ਮਹਿਸੂਸ ਕਰਾਂਗੇ ਕਿ ਦੂਜੇ ਦੇ ਅੰਦਰ ਵੀ ਰੱਬ ਜੀ ਵਸ ਰਿਹਾ, ਤੇ ਸਾਨੂੰ ਦੂਜੇ ਦੀ ਕਦਰ ਹੋਵੇਗੀ, ਅਸੀਂ ਕਦੀ ਉਹਦਾ ਹਿਰਦਾ ਦੁਖੀ ਨਹੀਂ ਕਰਾਂਗੇ। ਜਿਸ ਤਰ੍ਹਾਂ ਭਾਈ ਕਨਈਆ ਜੀ ਨੂੰ ਹਰ ਸ਼ਹਿ ਦੇ ਵਿੱਚ, ਭਾਵੇਂ ਉਹ ਦੁਸ਼ਮਣ ਸੀ ਭਾਵੇਂ ਉਹ ਦੋਸਤ ਸੀ, ਉਹਦੇ ਵਿੱਚ ਗੁਰੂ ਦਾ ਹੀ ਰੂਪ ਨਜ਼ਰ ਆ ਰਿਹਾ ਸੀ। ਇਸੇ ਕਰਕੇ ਬਾਣੀ ਇਹ ਵੀ ਕਹਿੰਦੀ ਹੈ ਨਾ, ਦਿਸੈ ਸੁਣੀਐ ਜਾਣੀਏ ਸ਼ਾਹ ਨਾ ਪਾਇਆ ਜਾਏ, ਰੂਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਂ। ਫਿਰ ਉਹ ਲੋਕ ਜਿਹੜੇ ਸਰੀਰਕ ਤੌਰ ਤੇ ਮਾਜ਼ੂਰ ਨੇ, ਜਿਹੜੇ ਫਿਜ਼ੀਕਲ ਨੀਡਸ ਵਾਲੇ ਨੇ, ਉਹ ਕਿਵੇਂ ਉਹਨੂੰ ਜਾ ਕੇ ਮਿਲਣਗੇ? ਸੋ ਇਸੇ ਕਰਕੇ ਬਾਣੀ ਕਹਿੰਦੀ ਆ ਕਿ ਵੀ ਉਹ ਰਸਤਾ ਤਿਆਰ ਕਰਨਾ ਹੈ, ਮਨ ਨੂੰ ਕਹਿੰਦੀ ਹੈ, ਪੈ ਕੇ ਚਰਨ ਕਰ ਪਾਓ ਕੇ ਲੋਹਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਉਖੰਤ ਮਿਲਾ। ਐ ਮਨੁੱਖ, ਐ ਮਨ, ਉਸ ਤੱਕ ਜਾਣ ਵਾਸਤੇ ਜ਼ਿੰਦਗੀ ਦੇ ਵਿੱਚ ਆਚਰਣ ਦਾ ਦੇ ਚਰਨ ਬਣਾ ਲੈ। ਅੱਛਾ ਮਾਰਲ ਕਰੈਕਟਰ ਹੋਵੇ, ਸੇਵਾ ਭਾਵਨਾ ਹੋਵੇ, ਕਰ ਹੱਥ ਪ੍ਰੇਮ ਦੇ ਕਰ ਪਾਓ ਕੇ, ਤੇ ਨਿਗਾਹ ਕਰੀ ਆ ਲੋਹਣ ਸੁਰਤ ਕਰੇ, ਸੁਰਤੀ ਦੇ ਨੈਣ ਚਾਹੀਦੇ ਆ ਇਕਾਗਰਤਾ, ਨਾਨਕ ਕਹਿ ਸਿਆਣੀ। ਨਾਨਕ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਉਸ ਨੂੰ ਪਛਾਣ ਸਕਦੇ ਆ, ਇਹ ਉਕੰਤ ਮਿਲਾ, ਤੇ ਇਸ ਤਰ੍ਹਾਂ ਸਾਨੂੰ ਉਸ ਅਕਾਲ ਪੁਰਖ ਦਾ ਮਿਲਾਪ ਹੋ ਸਕਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403 8991984 ते संपर्क कर सकते हो। मालवा टायर्स एंड सर्विसेज का पता है, बिल्डिंग नंबर 8616, 44th स्ट्रीट साउथ ईस्ट कैलगरी।
2: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983, 825-760-0983। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी।
1: वाहेगुरु जी का खालसा, वाहेगुरु जी की फतेह। कैलगरी च 24 घंटे सत्तो दिन चलन वाले इको एक धार्मिक पंजाबी रेडियो 102.7 FM तो हुण सरवण करो जी आद गुरु जुगो जुग अटल सत गुरु धन धन साहब श्री गुरु ग्रंथ साहब जी दा सच खंड श्री हरमंदर साहब श्री अमृतसर साहब जी विखे होया अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।
3: सतनाम वाहे गुरु साहिब जी, तनासड़ी

अत्युत पावन भक्त वत्सल करुणा निदान जुग जुग अटल चरण छत्र तख्त दे मालक गुरता गद्दी ते विराजमान गरीब निवाज धन धन सतगुरु श्री गुरु ग्रंथ साहिब जी दी पावन पवित्र हजूरी अंदर विराजमान गुरु रूप प्यारी साध संगत जीओ वडभागी हो जो आप जी धन सोडी सुल्तान पिता श्री गुरु रामदास महाराज जी दे महान बख्शिशमई अस्थान सचखंड श्री हरिमंदर साहिब जी अते गुरुद्वारा मंजी साहिब दीवान स्थान विखे हाजरियां भर रहे हो। अज दे पावन हुक्मनामे दी विचार तो पहला अज धन मीर पीरी दे मालक छेवें पातशाह बंदी छोड़ दाता धन धन श्री गुरु हरगोबिंद साहिब महाराज जी दे प्रकाश गुरपुरब दियां समुचियां संगतां नूं बहुत बहुत वधाईयां जी। सा धरती भई हरियावली जिथे मेरा सतगुर बैठा आए से जंत पए हरियावले जिनी मेरा सतगुर देखिया जाए। धन धन पिता धन धन कुल धन धन सो जननी जिन गुरु जनिया माए। धन धन गुरु जिन नाम आराध्या आप तरिया जिनी डिठा तिन्ना लय छडाए। हर सतगुर मेलो दया कर जन नानक धोवै पाए। पिता सतगुरु धन धन पंचम गुरदेव शहीदां दे सिरताज श्री गुरु अर्जन देव महाराज सच्चे पातशाह जी माता जी सतकार योग माता गंगा जी दे ग्रह विखे गुरु की वडाली साहिब 1595 ईस्वी नूं सतगुरु हरगोबिंद साहिब महाराज जी ने अवतार धारिया। दस्तगीर होए पंज पीर हरगुर हरगोबिंद अतोला दीन दुनी दा पातशाह पातशाह पातशाह अडोला। पंज प्याले पंज पीर छठम पीर बैठा गुरभारी अर्जन काया पलटकै मूरत हरगोबिंद सवारी। चली पीढ़ी सोढ़ियां रूप दिखावण वारो वारी दल भंजन गुर सूरमा वड़ जोधा बहु पर उपकारी। गुरु प्यारी साध संगत जी जिस वक्त काबल कंधार वालों बेअंत संगतां धन धन श्री गुरु अर्जन देव महाराज जी के चरणों के हाजिर होईयां अनेक प्रकार दियां पेटावां सतगुरां दे चरणां दे विच रखियां अपनियां मनोकामनावां दुध दियां पुत दियां धन दियां प्रभता दियां संगतां ने प्राप्त कीतियां। उत्थे इतिहास दे विच जिक्र आउंदा है कि संगतां वल्लों श्री माता गंगा जी वास्ते भी वस्त्र आदिक जिहड़े सन उह भेटा कीते गए।
ਜਿਸ ਵਕਤ ਮਾਤਾ ਜੀ ਨੇ ਉਹ ਵਸਤਰ ਧੁੱਪ ਲਗਵਾਉਣ ਵਾਸਤੇ ਕੋਠੇ ਦੇ ਉੱਪਰ ਸੁੱਕਣੇ ਪਾਏ, ਨਜ਼ਦੀਕ ਹੀ ਪਿਰਥੀ ਚੰਦ ਦਾ ਘਰ ਸੀ, ਗੁਰੂ ਕੇ ਮਹਿਲਾਂ ਦੇ ਨਜ਼ਦੀਕ। ਉਹਦੀ ਘਰਵਾਲੀ ਨੇ ਜਦ ਉਹ ਵਸਤਰ ਦੇਖੇ, ਉਹਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਹਨੇ ਸਾਰੀ ਗੱਲ ਪਿਰਥੀ ਚੰਦ ਨੂੰ ਦੱਸੀ। ਪਿਰਥੀ ਚੰਦ ਆਖਣ ਲੱਗਾ ਕਿ ਇਹਨਾਂ ਦੇ ਘਰ ਦੇ ਵਿੱਚ ਕਿਹੜੀ ਕੋਈ ਸੰਤਾਨ ਹੈ, ਕਿਹੜਾ ਪੁੱਤਰ ਹੈ, ਸਾਰਾ ਕੁਝ ਆਪਣੇ ਘਰ ਹੀ ਆਉਣਾ ਹੈ। ਇਹ ਗੱਲ ਜੋ ਸੀ ਪਿਰਥੀ ਚੰਦ ਦੇ ਘਰ ਦੇ ਵਿੱਚ ਸੇਵਾਦਾਰਨੀ ਜੋ ਦਾਸੀ ਸੀ ਉਹਨੇ ਗੁਰੂ ਘਰ ਦੀ ਦਾਸੀ ਨੂੰ ਆ ਕੇ ਦੱਸਣਾ ਕੀਤੀ। ਗੁਰੂ ਘਰ ਦੀ ਦਾਸੀ ਨੇ ਉਹ ਗੱਲ ਮਾਤਾ ਗੰਗਾ ਜੀ ਨੂੰ ਦੱਸੀ, ਕਿਉਂਕਿ ਜਿਸ ਤਰ੍ਹਾਂ ਦੀ ਕੋਈ ਸੰਗਤ ਕਰੇ ਉਸ ਤਰ੍ਹਾਂ ਦਾ ਉਹਨੂੰ ਰੰਗ ਚੜ ਜਾਂਦਾ ਹੈ। ਟੂਕ ਮਾਤਰ ਜਿਵੇਂ ਮਹਾਂਪੁਰਖਾਂ ਨੇ ਜ਼ਿਕਰ ਕੀਤਾ ਹੈ ਕਿ ਦੋ ਤੋਤੇ ਸਨ, ਇੱਕ ਨੂੰ ਚੋਰ ਲੈ ਗਏ, ਇੱਕ ਨੂੰ ਸਾਧ ਲੈ ਗਏ। ਜਿਹਨੂੰ ਸਾਧ ਲੈ ਗਏ ਉਹ ਤੋਤਾ ਰੋਜ਼ ਰਾਮ ਰਾਮ ਰਾਮ ਰਾਮ ਜਪਦਾ ਹੈ, ਪਰ ਜਿਹਨੂੰ ਚੋਰ ਲੈ ਗਏ ਉਹ ਸਵੇਰ ਚੜ੍ਹਦੇ ਸਾਰੀ ਗਾਲਾਂ ਕੱਢਣ ਲੱਗ ਪੈਂਦਾ ਹੈ। ਇਹ ਸੰਗਤ ਦੀ ਰੰਗਤ ਹੁੰਦੀ ਹੈ। ਪਿਰਥੀ ਚੰਦ ਦੀ ਦਾਸੀ ਨੇ ਆਪਣੀ ਬੋਲੀ ਬੋਲੀ, ਜਿਹੜੀ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲੀ ਸੇਵਾਦਾਰਨੀ ਸੀ, ਉਹਨੇ ਆਖਿਆ ਕਿ ਗੁਰੂ ਘਰ ਦੇ ਵਿੱਚ ਜ਼ਰੂਰ ਸੰਤਾਨ ਹੋਵੇਗੀ, ਇਹਨਾਂ ਦੀ ਐਸੀ ਜਿਹੜੀ ਸੋਚ ਰੱਖਦੇ ਹਨ ਇਹਨਾਂ ਦਾ ਬੁਰਾ ਹਾਲ ਹੋਵੇਗਾ। ਮਾਤਾ ਜੀ ਨੇ ਜਦ ਬੇਨਤੀ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਣ ਲੱਗੇ ਕਿ ਬੀੜ ਸਾਹਿਬ ਜਾਓ, ਇੰਦਰੇ ਜਿੱਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ, ਉਹਨਾਂ ਦੇ ਕੋਲੋਂ ਵਰ ਦੀ ਪ੍ਰਾਪਤੀ ਕਰੋ। ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਪਰਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ,

ਆਪਣਾ ਹੱਥ ਦੇ ਕੇ ਆਪ ਹੀ ਬਚਾ ਲਿਆ, ਰੱਖਿਆ ਕੀਤੀ। ਇੱਕ ਸਰੀਰਕ ਰੂਪ ਦੇ ਵਿੱਚ ਵੀ ਰੱਖਿਆ ਹੁੰਦੀ ਹੈ, ਇੱਕ ਆਤਮਕ ਤੌਰ ਤੇ ਅਸੂਲਾਂ ਦੇ ਤੌਰ ਤੇ ਰੱਖਿਆ ਕੀਤੀ ਜਾਂਦੀ ਹੈ। ਬਹੁਤ ਸਾਰੇ ਐਸੇ ਇਤਿਹਾਸਕ ਪ੍ਰਮਾਣ ਹਨ ਜਦੋਂ ਸੰਸਾਰੀ ਕਾਰਾਂ ਵਿਹਾਰਾਂ ਦੇ ਵਿੱਚ ਵੀ ਸਤਿਗੁਰੂ ਜੀ ਆਪਣੇ ਸਿੱਖ ਦੀ ਰੱਖਿਆ ਕਰਦੇ ਹਨ, ਹੱਥ ਦੇ ਕੇ ਹਾਜ਼ਰ ਹੋ ਜਾਂਦੇ ਹਨ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਜੇ ਭਾਈ ਕਟਾਰੂ ਜੀ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਕੰਮ ਕਾਰ ਦੇਖ ਕੇ, ਮੇਰੀ ਚੜ੍ਹਦੀ ਕਲਾ ਦੇਖ ਕੇ ਇਹ ਨਿੰਦਕ ਲੋਕ ਬੜੀ ਈਰਖਾ ਕਰ ਰਹੇ ਹਨ, ਅਰਦਾਸ ਕੀਤੀ, ਮੇਰੇ ਵੱਟੇ ਬਦਲ ਦਿੱਤੇ ਹਨ, ਹੇਰਾ ਫੇਰੀ ਕਰ ਦਿੱਤੀ ਹੈ, ਨਾਲ ਹੀ ਸ਼ਿਕਾਇਤ ਵੀ ਕਰ ਦਿੱਤੀ ਹੈ, ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਈ, ਉਹ ਤਾਂ ਮੌਕਾ ਤਾੜਦਾ ਹੈ। ਤਾਂ ਸਾਧ ਸੰਗਤ ਜੀ, ਉਸ ਵਕਤ ਜਦ ਵੱਟੇ ਚੈੱਕ ਕੀਤੇ ਹਾਕਮ ਨੇ, ਇੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿਸੇ ਪ੍ਰੇਮੀ ਨੇ 5 ਪੈਸੇ ਭੇਟਾ ਕੀਤੇ। ਮਹਾਰਾਜ 5 ਪੈਸਿਆਂ ਨੂੰ ਕਦੇ ਕਦੇ ਖੱਬੇ ਹੱਥ ਦੀ ਤਲੀ ਤੇ ਰੱਖਦੇ ਹਨ, ਕਦੇ ਸੱਜੇ ਦੀ ਦੇ। ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਕੀ ਕੌਤਕ ਹੈ? ਮਹਾਰਾਜ ਆਖਣ ਲੱਗੇ, ਅਸੀਂ ਸਿੱਖ ਦੇ ਵੱਟਿਆਂ ਦਾ ਵਜਨ ਪੂਰਾ ਕਰ ਰਹੇ ਹਾਂ, ਜਿੱਥੇ ਜਿੱਥੇ ਵੀ ਸਿੱਖ ਹੋਵੇ। ਦੂਸਰਾ ਭਾਈ ਤਰਲੋਕੇ ਦਾ ਜ਼ਿਕਰ ਆਉਂਦਾ ਹੈ, ਸ਼ਿਕਾਇਤ ਹੋ ਗਈ, ਭਾਈ ਤਰਲੋਕਾ ਜੀ ਵਿਰਾਗ ਦੀ ਅਵਸਥਾ ਦੇ ਵਿੱਚ ਰਹਿੰਦੇ ਹਨ, ਲੱਕੜ ਦੀ ਕਿਰਪਾ ਨੂੰ ਰੱਖਦੇ ਹਨ। ਜਦ ਸ਼ਿਕਾਇਤ ਗਈ, ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਦੇ ਵਿੱਚ, ਜਦ ਮਿਆਨ ਦੇ ਵਿੱਚੋਂ ਲੱਕੜ ਦੀ ਕਿਰਪਾਨ ਕੱਢੀ ਤਾਂ ਕਹਿੰਦੇ ਇਸ ਤਰ੍ਹਾਂ ਸੀ ਜਿਵੇਂ ਹਲੱਬੀ ਕਿਰਪਾਨ ਹੋਵੇ, ਜਨੱਬੀ ਕਿਰਪਾਨ ਹੋਵੇ, ਬੜੀ ਲਿਸ਼ਕ ਮਾਰੀ ਉਹਨੇ, ਮਹਾਰਾਜ ਨੇ ਰੱਖਿਆ ਕੀਤੀ। ਮੱਖਣ ਸ਼ਾਹ ਲੋਬਾਣੇ ਦੀ ਮਹਾਰਾਜ ਨੇ ਉਹਦਾ ਬੇੜਾ ਬੰਨੇ ਲਾ ਕੇ ਰੱਖਿਆ ਕੀਤੀ, ਅਨੇਕਾਂ ਪ੍ਰਮਾਣ ਹਨ। ਦੂਸਰਾ ਹੁੰਦਾ ਹੈ ਸਾਧ ਸੰਗਤ ਜੀ, ਅਸੂਲਾਂ ਦੀ ਰੱਖਿਆ ਕਰਨੀ। ਜਿਸ ਤਰ੍ਹਾਂ ਭਾਈ ਮਨੀ ਸਿੰਘ ਨੇ ਆਪਣੇ ਬੰਦ ਬੰਦ ਕਟਵਾ ਲਏ, ਇਹ ਬੇਨਤੀ ਕੀਤੀ, ਮਹਾਰਾਜ ਸਰੀਰ ਦੀ ਪਰਵਾਹ ਨਹੀਂ, ਸਰੀਰ ਤਾਂ ਇੱਕ ਦਿਨ ਬਿਨਸਣਾ ਹੀ ਹੈ, ਜੋ ਪਜਿਓ ਸੋ ਬਿਨ ਸਹਿ ਪਰੋ ਆਜ ਕੈ ਕਾਲ, ਪਰ ਜੋ ਧਰਮ ਕਮਾਵੇ ਸੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਐ। ਜਿਹੜਾ ਧਰਮ ਦਾ ਜੀਵਨ ਜੀ ਕੇ ਮਰੇਗਾ, ਉਹਨੂੰ ਸੰਸਾਰ ਦੇ ਵਿੱਚ ਧਰਮੀ ਦੇ ਨਾਮ ਦੇ ਨਾਲ ਜਾਣਿਆ ਜਾਵੇਗਾ, ਪੁਕਾਰਿਆ ਜਾਵੇਗਾ। ਜਿਹੜਾ ਪਾਪ ਕਰਦਾ ਹੋਇਆ ਮਰ ਜਾਵੇਗਾ, ਮਰਨ ਤੋਂ ਬਾਅਦ ਵੀ ਉਹਨੂੰ ਲੋਕ ਪਾਪੀ ਆਖਣਗੇ। ਬੇਨਤੀ ਕੀਤੀ ਭਾਈ ਤਾਰੂ ਸਿੰਘ ਜੀ ਨੇ, ਬੇਨਤੀ ਕੀਤੀ, ਪਰਵਾਹ ਨਹੀਂ ਹੈ ਸਿਰ ਦੀ। ਉਹਨਾਂ ਨੇ ਕਿਹੜੀ ਬੇਨਤੀ ਕੀਤੀ, ਸਰੀਰ ਤਾਂ ਬਿਨਸਣਾ ਹੀ ਬਿਨਸਣਾ ਹੈ, ਮੇਰੇ ਅਸੂਲ ਨਹੀਂ ਮਰਨੇ ਚਾਹੀਦੇ ਹਨ, ਮੇਰਾ ਸਿਦਕ ਨਹੀਂ ਜਾਣਾ ਚਾਹੀਦਾ ਹੈ। ਆਓ ਆਪਾਂ ਵੀ ਪੜ੍ਹ ਲਈਏ ਜੋ ਉਹਨਾਂ ਨੇ ਬੇਨਤੀ ਕੀਤੀ।

Şurada kalın.

0: ਜਿਵੇਂ ਪਰਮੇਸ਼ਰ ਨੇ ਭਗਤਾਂ ਦੀ ਰੱਖਿਆ ਕੀਤੀ ਨਾ, ਆਪਾਂ ਪੜ੍ਹਦੇ ਹਾਂ ਭਗਤ ਨਾਮਦੇਵ ਜੀ ਨੂੰ ਹਾਥੀ ਦੇ ਅੱਗੇ ਬੰਨ ਕੇ ਸੁੱਟਿਆ ਗਿਆ, ਪਰ ਗੁਰਬਾਣੀ ਦੇ ਵਿੱਚ ਜ਼ਿਕਰ ਹੈ, ਭਗਤ ਜੀ ਨੇ ਜ਼ਿਕਰ ਕੀਤਾ ਹੈ, ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਦਰੈ ਹਰ ਕੀ ਓਟ। ਕਹਿੰਦੇ ਹਾਥੀ ਨੇ ਕੁਚਲਣਾ ਤਾਂ ਕੀ ਸੀ, ਸੁੰਡ ਦੇ ਨਾਲ ਭਗਤ ਨਾਮਦੇਵ ਜੀ ਨੂੰ ਸਲਾਮਾ ਕਰਦਾ ਹੈ, ਉਹ ਵੀ ਪ੍ਰਵਾਨ ਹਨ।
1: ਬਿਰਥਾ ਸਗਲ ਮਿਟਾਈ,
0: ਔਰ ਜੋ ਕਹਿੰਦੇ ਅੰਦਰ ਬਿਰਥਾ ਪੀੜਾ ਹੈ,

ਸੇਵਕ ਹੁੰਦੇ ਹਨ ਉਹਨਾਂ ਦੀ ਪਰਮੇਸ਼ਰ ਆਪ ਸਰੀਰਕ ਰੂਪ ਦੇ ਵਿੱਚ, ਰੂਹਾਨੀ ਰੂਪ ਦੇ ਵਿੱਚ ਔਰ ਅਸੂਲਾਂ ਦੇ ਰੂਪ ਦੇ ਵਿੱਚ ਪਰਮੇਸ਼ਰ ਆਪ

ਬੜੀ ਇੱਕ ਵੱਡੀ ਗੱਲ ਹੋਇਆ ਕਰਦੀ ਹੈ ਸਾਧ ਸੰਗਤ ਜੀ। ਜਿਵੇਂ ਸੱਤਾ ਬਲਵੰਡ ਨੂੰ ਮਹਾਰਾਜ ਨੇ ਆਖਿਆ ਸੀ ਨਾ, ਜਿਹੜੇ ਮੂੰਹ ਦੇ ਨਾਲ ਨਿੰਦਿਆ ਕੀਤੀ ਹੈ ਉਸੇ ਮੂੰਹ ਦੇ ਨਾਲ ਸਿਫਤਾਂ ਕਰੋ ਗੁਰੂ ਨਾਨਕ ਦੀਆਂ, ਤੁਹਾਡਾ ਕੋਹੜ ਦੂਰ ਹੋ ਜਾਵੇਗਾ। ਸਾਡਾ ਵੀ ਕੋਹੜ ਅੰਦਰ ਦਾ ਦੂਰ ਹੋ ਸਕਦਾ ਹੈ ਜੇਕਰ ਆਪਾਂ ਸਾਧ ਸੰਗਤ ਜੀ ਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ, ਉਹਦੀ ਵਡਿਆਈ ਕਰੀਏ। ਤਾਂ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਲੜੀਵਾਰ ਪਾਵਨ ਸ਼ਬਦ ਹੈ

ਦੱਖਣੇ ਦੀ ਵਾਰ ਵਿੱਚ ਪੰਚਮ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਾਧ ਸੰਗਤ ਜੀ ਜੋ ਪਾਵਨ ਸ਼ਬਦ ਹੈ ਸਤਿਗੁਰੂ

ਹੋਵੇ ਪਰ ਫਿਰ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੋਇਆ ਕਰਦੀ ਹੈ। ਕਹਿੰਦੇ ਸੇਵਾ ਚੱਲ ਰਹੀ ਹੈ, ਸਿਮਰਨ ਚੱਲ ਰਿਹਾ ਹੈ, ਹੋਰ ਕੀ ਚਾਹੀਦਾ ਹੈ। ਉਹ ਭੁੱਖ ਦੀ ਪਰਵਾਹ

ਦੇ ਉੱਪਰ ਸਭ ਦ੍ਰਿਸ਼ਟੀ ਉਹ ਪ੍ਰੀ ਪਿਆਰਾ ਵਾਹਿਗੁਰੂ ਪਰਮੇਸ਼ਰ ਪਾ ਦਿੰਦਾ ਹੈ। ਸੌ ਤਰ੍ਹਾਂ ਦਾ ਨੰਗ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ, ਲੱਖ ਤਰ੍ਹਾਂ ਦੀ ਭੁੱਖ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ, ਕਰੋੜਾਂ ਤਰ੍ਹਾਂ ਦੇ ਦੁੱਖ ਹੋਣ ਲੰਘ ਜਾਂਦੇ ਹਨ, ਦੁੱਖਾਂ ਦੇ ਵਿੱਚ ਵੀ ਉਹ ਪਰਵਾਹ ਨਹੀਂ ਮੰਨਦੇ ਹਨ। ਸੀਨੇ ਖਿੱਚ ਜਿਨ੍ਹਾਂ ਨੇ ਖਾਧੇ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਰਾਤ ਦਿਨੇ ਰਾਤ ਪਏ ਵਹਿੰਦੇ। ਇੱਕੋ ਲਗਨ ਲੱਗੀ ਲਈ ਜਾਏ ਟੋਰ ਅਨੰਤ ਉਹਨਾਂ ਦੇ, ਵਸਲੋ ਉਰੇ ਮੁਕਾਮ ਨਾ ਕੋਈ ਚਾਲ ਪਏ ਨਿਤ ਰਹਿੰਦੇ। ਕਰੋੜਾਂ ਤਰ੍ਹਾਂ ਦੇ ਦੁੱਖ ਹੋਣ ਉਹ ਪਰਵਾਹ ਨਹੀਂ ਕਰਦੇ ਹਨ, ਮੰਨਦੇ ਨਹੀਂ ਹਨ, ਕਿਉਂਕਿ ਉਹ ਪਿਆਰਾ ਵਾਹਿਗੁਰੂ ਪਰਮੇਸ਼ਰ ਜੇਕਰ ਆਪਣੇ ਪਿਆਰਿਆਂ ਦੇ ਉੱਪਰ ਕਿਰਪਾ ਭਰੀ

ਆਉਂਦੇ ਹਨ ਕਿ ਸਾਰੀ ਭੂਮੀ ਦਾ ਭਾਵੇਂ ਕੋਈ ਧਨੀ ਮਾਲਕ ਰਾਜਾ ਬਣ ਜਾਵੇ, ਹੈ ਤਾਂ ਨਾ ਮੁਮਕਿਨ ਹੈ। ਪਰ ਕਹਿੰਦੇ ਮੰਨ ਲਓ ਜੇ ਕੋਈ ਬਣ ਵੀ ਜਾਵੇ, ਸਾਰੇ ਸੰਸਾਰ ਦੇ ਸੁੱਖ ਸਾਰੇ ਭੋਗ ਜੇਕਰ ਇਸ ਦੇ ਕੋਲ ਹੋਣ ਤਾਂ

ਉਹਦੇ ਵਾਸਤੇ ਰੋਗ ਬਣ ਜਾਂਦੇ ਹਨ, ਦੁੱਖ ਬਣ ਜਾਂਦੇ ਹਨ, ਕਿਉਂਕਿ ਉਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈ। ਜੈਤ ਸ੍ਰੀ ਦੀ ਵਾਰ ਦੇ ਵਿੱਚ ਵੀ ਮਹਾਰਾਜ ਨੇ ਇਹ ਬਚਨ ਫਰਮਾਏ ਹਨ, ਬਸਤਾ ਤੂਟੀ ਝੁੰਪੜੀ ਚੀਰ ਸ਼ਬ ਛਿੰਨਾ, ਜਾਤ ਨਾ ਪਤ ਨਾ ਆਦਰੋ ਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਉਹ ਤਾਂ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਜਿਹੜਾ ਨਾਮ ਜਪਦਾ ਹੈ। ਦੂਸਰਾ ਨੁਕਤਾ ਵਿਦਵਾਨ ਮਹਾਂਪੁਰਖ ਦੱਸਿਆ ਕਰਦੇ ਹਨ, ਜੇਕਰ ਘਰ ਦੇ ਵਿੱਚ ਧਨ ਵੀ ਹੋਵੇ ਨਾਮ ਵੀ ਹੋਵੇ ਫਿਰ ਤਾਂ ਕਿਆ ਹੀ ਕਹਿਣੇ ਹਨ, ਫਿਰ ਤਾਂ ਬੜੀ ਵੱਡੀ ਗੱਲ ਹੋਇਆ ਕਰਦੀ ਹੈ, ਪਰ ਘੱਟ ਹੀ ਇਸ ਤਰ੍ਹਾਂ ਹੁੰਦਾ ਹੈ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ, ਸੋ ਪ੍ਰਭ ਚੇਤਨਾ ਆਵਈ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਮਹਾਰਾਜ ਕਹਿੰਦੇ ਸਾਰੇ ਸੁਖ ਹੋਣ, ਸੁੰਦਰ ਮਹਿਲ ਹੋਣ, ਪਰ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਹੀ ਨਹੀਂ ਕਰਦਾ, ਅੰਮ੍ਰਿਤ ਵੇਲੇ ਉੱਠ ਕੇ ਨਾਮ ਹੀ ਨਹੀਂ ਜਪਦਾ, ਬਾਣੀ ਹੀ ਨਹੀਂ ਪੜ੍ਹਦਾ, ਅਸੂਲਾਂ ਨੂੰ ਹੀ ਨਹੀਂ ਧਾਰਨ ਕਰਦਾ, ਤਾਂ ਸਾਧ ਸੰਗਤ ਜੀ ਸਾਰਾ ਕੁਝ ਉਹਦੇ ਵਾਸਤੇ ਫਿਰ ਰੋਗ ਬਣ ਜਾਂਦਾ ਹੈ।

ਦੇ ਮਹਾਰਾਜ ਜੀ ਫਰਮਾਉਂਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਹੀ ਹੈ ਜਿਹੜੀਆਂ ਤੇਰੀਆਂ ਆਸਾਂ ਮੁਰਾਦਾਂ ਨਿਭਾ ਸਕਦਾ ਹੈ, ਪੂਰੀਆਂ ਕਰ ਸਕਦਾ ਹੈ, ਜੇਕਰ ਉਹਦੇ ਕੋਲੋਂ ਤੂੰ ਆਸਾਵੰਦਾ ਹੋਵੇਗਾ। ਤਾਂ ਜੇਕਰ ਤੂੰ ਕਹੇਗਾ ਵੀ ਫਲਾਣਾ ਬੰਦਾ ਮੇਰੀ ਇੱਛਾ ਪੂਰੀ ਕਰ ਸਕਦਾ ਹੈ, ਫਲਾਣਾ ਬੰਦਾ ਮੇਰੀ ਸਹਾਇਤਾ ਕਰ ਸਕਦਾ ਹੈ, ਫਲਾਣੇ ਦੇ ਨਾਲ ਮੈਂ ਜੁੜ ਜਾਵਾਂ, ਫਲਾਣੇ ਦੇ ਨਾਲ ਸਾਂਝ ਪਾ ਲਵਾਂ, ਤਾਂ ਮਹਾਰਾਜ ਜੀ ਸਮਝਾਉਂਦੇ ਹਨ ਅਖੀਰ ਐਸਾ ਸਮਾਂ ਆਵੇਗਾ ਤੈਨੂੰ ਸ਼ਰਮਸਾਰ ਹੋਣਾ ਪਵੇਗਾ। ਮਨੁੱਖ ਪਰਥਾਈ ਲਜੀਵਦੋ ਲੱਜਿਆ ਮਾਨ ਹੋਣਾ ਪਵੇਗਾ। ਕੋਈ ਤੇਰੀ ਇੱਛਾ ਪੂਰੀ ਨਹੀਂ ਕਰ ਸਕਦਾ, ਇੱਛਾ ਪੂਰੀ ਕਰ ਸਕਦਾ ਹੈ ਤਾਂ ਪਰਮੇਸ਼ਰ ਕਰ ਸਕਦਾ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਜੋ ਹੈ। ਸਾਧ ਸੰਗਤ ਜੀ, ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਜਦੋਂ ਉਹਨੇ ਦਾਤ ਦੇਣੀ ਹੈ, ਕੋਈ ਬੰਦਿਆਂ ਦੀ ਥੋੜ੍ਹੀ ਲੋੜ ਹੈ, ਉਹਨੇ ਕਿਸੇ ਕੋਲੋਂ ਪੁੱਛ ਕੇ ਥੋੜ੍ਹੀ ਦੇਣੀ ਹੈ ਤੈਨੂੰ ਦਾਤ, ਉਦੋਂ ਦੇ ਹੀ ਦੇਣੀ ਹੈ। ਇਸ ਕਰਕੇ ਬੰਦਿਆਂ ਦੇ ਉੱਪਰ ਆਸ

0: ਸੁਣਾਉਂਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਨਾਰਾਇਣ ਨਿਹਚ ਸਦਾ ਵਾਸਤੇ ਕਾਇਮ ਰਹਿਣ ਵਾਲਾ ਹੈ, ਜੋ ਗਮਤਾ ਤੋਂ ਰਹਿਤ ਹੈ, ਜਿਹੜਾ ਅਥਾਹ ਹੈ।
1: ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ।
0: ਪਰਮੇਸ਼ਰ ਦਾ ਨਾਮ ਹੀ ਨਿਹਚਲ ਹੈ, ਸਦਾ ਹੀ ਇਹ ਖਜ਼ਾਨਾ ਕਾਇਮ ਰਹਿਣ ਵਾਲਾ ਹੈ। ਜਿਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੁਆਰਾ ਉਹ ਵਾਹਿਗੁਰੂ ਪਰਮੇਸ਼ਰ ਲੱਭ ਪੈਂਦਾ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੈ ਬਨਹਾਰੀਐ। ਜਿਹੜਾ ਨਾ ਨੇਤਰਾਂ ਦੇ ਨਾਲ ਦੇਖਿਆ ਜਾ ਸਕਦਾ, ਨਾ ਕੰਨਾਂ ਨਾਲ ਸੁਣਿਆ ਜਾ ਸਕਦਾ, ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋਂ ਖਸਮੇ ਮਿਲਣਾ। ਉਹ ਸ਼ਬਦ ਦੁਆਰਾ ਪਕੜ ਦੇ ਵਿੱਚ ਆਉਂਦਾ ਹੈ, ਉਹਦੇ

ਉਹ ਵੀ ਨਿਹਚਲ ਹੈ, ਸਦਾ ਵਾਸਤੇ ਕਾਇਮ ਰਹਿਣ ਵਾਲੀ ਹੈ, ਅਤੇ ਸਾਧੂਆਂ ਦੇ ਬਚਨ ਜਿਹੜੇ ਹਨ ਉਹ ਵੀ ਨਿਹਚਲ ਹਨ, ਉਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਟਾਲਿਆ ਨਹੀਂ ਜਾ ਸਕਦਾ। ਸਦਾ ਵਾਸਤੇ ਹੀ ਗੁਰੂ ਦੇ ਬਚਨ ਅਟਲ ਹਨ, ਸਦਾ

ਉਹ ਕਰਮਾਂ ਦੇ ਹਿਸਾਬ ਦੇ ਨਾਲ ਮਨੁੱਖ ਦੇ ਮੱਥੇ ਦੇ ਉੱਪਰ ਲੇਖ ਲਿਖਿਆ ਜਾਂਦਾ ਹੈ, ਸਿਮਰਨ ਦਾ ਲੇਖ ਪੈ ਜਾਂਦਾ ਹੈ। ਉਹ ਫਿਰ ਕਹਿੰਦੇ ਜਦ ਲੇਖ ਪੈਂਦਾ ਹੈ ਰੱਬ ਦੇ ਪਿਆਰੇ, ਫਿਰ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ। ਇਹ ਵੀ ਮੱਥੇ ਦੇ ਲੇਖਾਂ ਦੇ ਹਿਸਾਬ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਜਦ ਭਾਗ ਨਹੀਂ ਹਨ, ਬਿਨਾਂ ਭਾਗਾਂ ਤੋਂ ਵਿੱਚ ਸੰਗਤ ਵਿੱਚ ਨਹੀਂ ਆਇਆ ਜਾਂਦਾ, ਬਿਨਾਂ ਭਾਗਾਂ ਤੋਂ ਨਿਤਨੇਮ ਨਹੀਂ ਕੀਤਾ ਜਾਂਦਾ, ਬਿਨਾਂ ਭਾਗਾਂ ਤੋਂ ਸਿਮਰਨ ਨਹੀਂ ਕੀਤਾ ਜਾਂਦਾ, ਇਹ ਸਭ ਭਾਗਾਂ ਦੀ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸ਼ਬਦ ਦੇ ਵਿੱਚ ਸਮਝਾਉਂਦੇ ਹਨ। ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀ, ਜਿਹੜੇ ਸ਼ੁਭ ਕਰਮ ਹਨ ਉਹ ਕਰਨੇ ਚਾਹੀਦੇ ਹਨ, ਤਾਂ ਕਿ ਸਾਡੇ ਮੱਥੇ ਦੇ ਚੰਗੇ ਭਾਗ ਬਣ ਸਕਣ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਜਿਵੇਂ ਨਾਲ ਦੀ ਨਾਲ ਜਿਸ ਤਰ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਨੀਂਹ ਰੱਖੀ। 1606 ਈਸਵੀ ਨੂੰ ਮਹਾਰਾਜ ਜੀ ਦੀ ਉਮਰ ਉਸ ਵਕਤ 11 ਸਾਲ ਦੀ ਸੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲਾਂ ਮੱਥਾ ਟੇਕਿਆ, ਜਿਵੇਂ ਸੂਰਜ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ ਹੈ। ਮੱਥਾ ਟੇਕ ਕੇ ਫਿਰ 4 ਪਰਿਕਰਮਾ ਕੀਤੀਆਂ। ਫਿਰ ਮਹਾਰਾਜ ਜੀ ਜਦ ਦਰਸ਼ਨੀ ਡੇੜੀ ਤੋਂ ਬਾਹਰ ਗਏ, ਸਾਹਮਣੇ ਆ ਕੇ ਬੜੇ ਬਲ ਦੇ ਨਾਲ, ਬੜੇ ਤੇਜ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨੀਂਹ ਰੱਖੀ। ਦੂਸਰਾ, ਮਹਾਰਾਜ ਜੀ ਨੇ ਹੁਕਮ ਲਗਾਇਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਵੀ ਕਿਸੇ ਮਿਸਤਰੀ ਦੇ ਹੱਥ ਨਹੀਂ ਲਵਾਉਣੇ, ਮਿਸਤਰੀਆਂ ਕੋਲੋਂ ਨਹੀਂ ਬਣਾਉਣਾ, ਇਹ ਤੁਸੀਂ ਬਣਾਉਣਾ ਹੈ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਕਿਸੇ ਰਾਜ ਨੇ ਹੱਥ ਲਗਾਇਓ, ਬੁੱਢੇ ਆਓ ਗੁਰਦਾਸ ਬਣਾਇਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜਾ ਅੱਜ ਆਪਾਂ ਸਾਹਮਣੇ ਸ਼ੀਸ਼ੇ ਦੇ ਵਿੱਚ ਦੇਖਦੇ ਹਾਂ, ਦਰਸ਼ਨ ਕਰਦੇ ਹਾਂ, ਉਹ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਦੇ ਹੱਥੀਂ ਬਣਿਆ ਹੋਇਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਪੁਰਾਣਾ। ਔਰ ਮਹਾਰਾਜ ਜੀ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ, 2 ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਧਾਰਨ ਕੀਤੀਆਂ। 2 ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਹੁਣ ਸ਼ੰਕਾ ਕਰਨ ਵਾਲੇ ਜਿਹੜੇ ਹਨ ਉਹ ਵੀ ਹਮੇਸ਼ਾ ਤੋਂ ਹੀ ਰਹੇ ਹਨ। ਦਾਸ ਨੇ ਕਈ ਵਾਰੀ ਜ਼ਿਕਰ ਕੀਤਾ ਹੈ ਕਿ ਹਰ ਮਹਾਂਪੁਰਖ, ਹਰ ਪਵਿੱਤਰ ਆਤਮਾ ਦੇ ਸਾਹਮਣੇ ਚੁਣੌਤੀਆਂ ਇੱਕੋ ਜਿਹੀਆਂ ਨਹੀਂ ਹੋਇਆ ਕਰਦੀਆਂ ਹਨ, ਪਰ ਸਥਿਤੀਆਂ ਇੱਕੋ ਜਿਹੀਆਂ ਨਹੀਂ ਹੋਇਆ ਕਰਦੀਆਂ ਹਨ। ਕਿਸੇ ਦੇ ਸਾਹਮਣੇ ਕੋਈ ਚੁਣੌਤੀ ਹੁੰਦੀ ਹੈ, ਕਿਸੇ ਸਾਹਮਣੇ ਕੋਈ ਹੁੰਦੀ ਹੈ। ਇੱਥੇ ਚੁਣੌਤੀਆਂ ਪਹਿਲਾਂ ਤੋਂ ਅਲੱਗ ਸਨ। ਮਹਾਰਾਜ ਨੇ ਹੁਕਮ ਕੀਤਾ ਸੀ ਕਿ ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕੱਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਪ੍ਰੇਮੀ ਫਿਰ ਚੰਗੇ ਚੰਗੇ ਘੋੜੇ, ਚੰਗੇ ਚੰਗੇ ਸ਼ਸਤਰ ਲੈ ਕੇ ਹਾਜ਼ਰ ਹੋਣ ਲੱਗੇ। ਹੁਣ ਜਿਸ ਵਕਤ ਮਹਾਰਾਜ ਜੀ 2 ਤਲਵਾਰਾਂ ਧਾਰਨ ਕਰਕੇ ਬੈਠੇ, ਮੀਰੀ ਤੋਂ ਭਾਵ ਰਾਜਨੀਤਿਕ ਸੱਤਾ ਅਤੇ ਪੀਰੀ ਤੋਂ ਭਾਵ ਧਾਰਮਿਕ ਚੇਤਨਾ। ਦੇਖੋ, 2 ਨਿਸ਼ਾਨ ਸਾਹਿਬ ਵੀ ਹਰ ਨਾ ਖੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ। ਜਿੱਥੇ 6ਵੇਂ ਪਾਤਸ਼ਾਹ ਦਾ ਸਥਾਨ ਹੁੰਦਾ, ਇੱਥੇ 2 ਨਿਸ਼ਾਨ ਸਾਹਿਬ ਹੁੰਦੇ ਹਨ। ਪਰ ਤੁਸੀਂ ਧਿਆਨ ਨਾਲ ਦੇਖਿਓ ਵੀ ਇੱਕ ਥੋੜ੍ਹਾ ਜਿਹਾ ਨੀਵਾਂ ਹੁੰਦਾ ਹੈ, ਇੱਕ ਉੱਚਾ ਹੁੰਦਾ ਹੈ, ਦੋਵੇਂ ਬਰਾਬਰ ਨਹੀਂ ਹੁੰਦੇ। ਇਹਦਾ ਭਾਵ ਹੈ ਕਿ ਜਿਹੜਾ ਪੀਰੀ ਦਾ ਨਿਸ਼ਾਨ ਹੈ ਉਹ ਉੱਚਾ ਹੈ, ਜਿਹੜਾ ਮੀਰੀ ਦਾ ਹੈ ਉਹ ਨੀਵਾਂ ਹੈ। ਭਾਵ ਕਿ ਪੀਰੀ ਨੂੰ ਪਹਿਲ ਹੈ, ਮੀਰੀ ਬਾਅਦ ਵਿੱਚ ਹੈ, ਪੀਰੀ ਜੜ ਹੈ ਅਤੇ ਮੀਰੀ ਉੱਪਰ ਸ਼ਾਖਾਵਾਂ ਹਨ।
जे जड़ मजबूत होवेगी रुख जिन्ना मर्जी उपर नूं चलिया जावे, जां इंज कह लिया जावे भी जिहड़ी पीरी है वह समझ लो भी नीह है अते जिहड़ी मीरी है उपर चुबारे हन। तो महाराज जी ने दो तलवारां धारण कीतियां मीरी अते पीरी दियां। शंका करन वाले ने शंका कीता, भाई गुरदास साहब जी ने वारां दे विच जिक्र आउंदा है, कहिंदे खेती वाड़ जो ढिंगड़ी किकर आस पास ज्यों बागै, सप पलेटै चन्नै बूहे जंदा कुत्ता जागै। पहला उन्होंने शंका करन वाले ने बेनती कीती सी कि महाराज वो गल्लां इस तरह दियां करदे सन, धर्मशाल कर बही दा इक थाओ ना टिकै टिकाया, बादशाह कर आम दे गढ़ चढ़िया पातशाह चढ़ाया। कहिंदे पहले सतगुरु तां गद्दी ला के बैठदे सन, सतगुरां ने तख्त रच लिया है, पहले सतगुरां दे कोल बादशाह आउंदे सन, ये बादशाहां नूं मिलण वास्ते आप चले जांदे हन। साध संगत जी परिवारक सांझ होर हुंदी है, धार्मिक सांझ होर हुंदी है, राजनीतिक सांझ होर हुंदी है, बहुत सारा साडा इतिहास भरिया पिया है। जे धन गुरु गोबिंद सिंह महाराज जी बहादुर शाह नूं मिलदे हन, इहदा इह मतलब नहीं वी उहदियां सारियां गल्लां दे नाल सहमत हो गए हन। जे छेवें पातशाह जहांगीर नूं मिलदे हन तां इहदा इह मतलब नहीं वी जहांगीर दीआं सारीआं नीतियां दे नाल सहमत हो गए हन, इह राजनीतिक सांझ है। सतगुरां ने फिर साध संगत जी भाई गुरदास साहिब जी वल्ले इशारा कीता वी तुसीं इहनां शंकावादियां दा शंका दूर करो, निवृत करो। फिर भाई साहब जी फरमाउंदे हन, खेती वाड़ जो ढिंगुड़ी किकर आस पास ज्यों बागै, सप पलेटै चन्नै बूहे जंदा कुत्ता जागै। जिवें कहिंदे खेती दुआले कंडियां दी ढिंगुड़ी दी वाड़ लाई जांदी है, घर नूं जिंदरा मारिया जांदा है, कुत्ता रखिया जांदा है राखी वास्ते, इस तरीके दे नाल मीरी दी जिथे जरूरत है उथे पीरी दी भी जरूरत है, जिथे पीरी दी जरूरत है उथे मीरी दी भी जरूरत है। राजनीतिक सत्ता दा प्रतीक श्री अकाल तख्त साहिब महाराज सचे पातशाह जी ने उहदा निर्माण कीता, जो कि समय समय दौरान कौम दी पंथ दी अगवाई करदा आया है। साध संगत जी आपां देखिया है जड़ा इत्थे शरण विच पै जांदा है उहदा भला हो जांदा है, जड़ा अड़ जांदा है वह फिर कखां तों हौला हो जांदा है। अड़े सो झड़े शरण परे सो तरे। जहांगीर ने ना गुरु हरगोबिंद साहिब महाराज जी दे चरणां दे विच बेनती कीती, महाराज जिवें तुसीं मेरे ते किरपा करदे आए हो मेरे पुत्र बहादुर शाह ते भी इंजी किरपा करियो। गुरु हरगोबिंद साहिब महाराज जी आखण लगे, बादशाह गुरु घर है मुकर की न्याई, मुकर कहिंदे हन शीशे नूं, कहिंदे जिवें शीशे दे विच कोई भैड़ा मूंह बना के वेखेगा उहनूं उसे तरह दा ही दिखाई देवेगा, जिहड़ा सोहना बना के देखेगा उहनूं उसे तरह का ही दिखाई देवेगा। बस यही गल है, किसी नूं कहण दी जरूरत नहीं भी फलाना चंगा है जां फलाना मंदा है, जिहड़ा जिस तरह का इत्थे मूंह बना के आवेगा उहनूं उसे तरह का फल मिल जाता है। तकरीबन दास नूं भी 30 साल हो गए हन सचखंड श्री हरिमंदर साहब जी के वख वख स्थानां ते सेवा निभाउंदिआं, बड़े बड़े ऐसे देखे हन, कदे तां फसील ते खलो के हुक्मनामा सुना रहे हन, कदे हाथ जोड़ के थले खड़े हन, यह भी कला वरतदी रहिंदी है महाराज दे घर दे विच। सो साध संगत जी जिवें महाराजा रणजीत सिंह अपनी होमे नूं दूर करके जिवें गलती कीती सी, जथेदार अकाली फूला सिंह ने जिस वक्त सद्या तां उस वक्त महाराज जी दे
ਸਨਮੁਖ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁਖ ਆ ਕੇ ਸਾਹਮਣੇ ਹਾਜ਼ਰ ਹੋਇਆ ਔਰ ਜੋ ਇੱਥੋਂ ਸਿੱਖਿਆ ਦਿੱਤੀ ਗਈ, ਕਿਉਂਕਿ ਇੱਥੇ ਕੋਈ ਫਿਜ਼ੀਕਲ ਕੋਈ ਕਿਸੇ ਨੂੰ ਗੋਲੀ ਥੋੜ੍ਹੀ ਮਾਰ ਦੇਣੀ ਹੁੰਦੀ ਹੈ, ਇੱਥੇ ਤਾਂ ਇੱਕ ਅਗਲੇ ਦੀ ਹਉਮੈ ਨੂੰ ਦੂਰ ਕਰਨਾ ਹੁੰਦਾ ਵੀ ਜਿਹੜੀ ਅੰਦਰ ਹਉਮੈ ਆ ਗਈ ਹੈ, ਇਸ ਤਰ੍ਹਾਂ ਦੇ ਵੀ ਭਾਂਡੇ ਮਾਂਜ ਲਾ ਜੀ, ਇੰਨੇ ਪਾਠ ਕਰ ਲਾ ਜੀ, ਇਹ ਕਰ ਲਾ, ਬਸ ਇਹੀ ਸੇਵਾ ਲਾਉਣੀ ਹੁੰਦੀ ਹੈ ਨਾ, ਹੋਰ ਕੋਈ ਅਗਲੇ ਦਾ ਨੁਕਸਾਨ ਥੋੜ੍ਹੀ ਕਰਨਾ ਹੁੰਦਾ ਹੈ। ਤੋ ਸਾਧ ਸੰਗਤ ਜੀ ਉਹਨੇ ਵੀ ਆ ਕੇ ਆਪਣੀ ਭੁੱਲ ਗਲਤੀ ਮੰਨੀ, ਉਸ ਤੋਂ ਬਾਅਦ ਦੇ ਵਿੱਚ ਲੰਬਾ ਚੌੜਾ ਇਤਿਹਾਸ ਹੈ, ਬਹੁਤ ਸਾਰੇ ਸਾਡੇ ਰਾਜਨੀਤਿਕ ਭਾਵੇਂ ਬੂਟਾ ਸਿੰਘ, ਗਿਆਨੀ ਜੈਲ ਸਿੰਘ ਔਰ ਪੁਰਾਣੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਆਏ ਸਨ, ਉਹਨਾਂ ਨੇ ਵੀ ਆਪਣੀ ਗਲਤੀ ਮੰਨੀ। ਸੋ ਸਾਧ ਸੰਗਤ ਜੀ ਆਉਣ ਵਾਲੇ ਸਮੇਂ ਦੌਰਾਨ ਵੀ ਜਿਹੜੇ ਜਿਹੜੇ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਉਂਦੇ ਹਨ, ਕਿਉਂਕਿ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਧਾਰਤ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਤੱਕੜੀ ਦੇ ਸ਼ਾਬਾ ਜਿਹੜਾ ਝੁਕ ਜਾਂਦਾ ਹੈ ਉਹ ਹੌਲਾ ਨਹੀਂ ਹੁੰਦਾ ਸਗੋਂ ਭਾਰਾ ਹੋ ਜਾਂਦਾ ਹੈ, ਇਹੀ ਗੁਰੂ ਨਾਨਕ ਦਾ ਘਰ ਹੈ। ਜਿਹੜਾ ਇੱਥੇ ਆ ਕੇ ਝੁਕ ਜਾਵੇਗਾ ਉਹਦਾ ਰੁਤਬਾ ਹੋਰ ਬੁਲੰਦ ਹੋ ਜਾਂਦਾ ਹੈ, ਜਿਹੜਾ ਆਕੀ ਹੋਇਆ ਫਿਰਦਾ ਹੈ ਸਾਧ ਸੰਗਤ ਜੀ ਉਹ ਫਿਰ ਉਹਦੀ ਇਸ ਤਰ੍ਹਾਂ ਦੀ ਮਾੜੀ ਹਾਲਤ ਹੁੰਦੀ ਹੈ। ਇਸ ਕਰਕੇ ਇਹਨਾਂ ਅਸੂਲਾਂ ਤੋਂ ਵੀ ਸਾਨੂੰ ਜਾਣੂ ਹੋਣਾ ਚਾਹੀਦਾ ਹੈ, ਸਾਨੂੰ ਸਾਰਿਆਂ ਨੂੰ ਮੀਰੀ ਨਾਲ ਵੀ ਜੁੜਨਾ ਚਾਹੀਦਾ ਹੈ, ਪੀਰੀ ਨਾਲ ਵੀ ਜੁੜਨਾ ਚਾਹੀਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਵੀ ਜੁੜਨਾ ਚਾਹੀਦਾ ਹੈ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਵੀ ਜੁੜਨਾ ਚਾਹੀਦਾ ਹੈ। ਜੋ ਇੱਥੋਂ ਹੁਕਮ ਹੁੰਦਾ ਹੈ ਉਹਨੂੰ ਸੱਤ ਸੱਤ ਕਰਕੇ ਮੰਨਣਾ ਚਾਹੀਦਾ ਹੈ ਸਾਧ ਸੰਗਤ ਜੀ। ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਪਰ ਮਿਹਰਾਮਤ ਕਰਨ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
2: ਠਾਕੁਰ ਗਾਈਏ ਆਤਮ ਰੰਗ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਜਿਸ ਦਾ ਸਾਹਿਬ ਡਾਡਾ ਹੋ

ਖੈ ਬਿਖ ਖਾਈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸਤਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਆ ਗੁਰਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਨਾ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵ ਵੰਦਨ ਨੀਤ, ਹੋ ਕਪਟ ਗੁਰ ਮਿਲਿਆ

ਖਾਲਸਾ ਮਹੱਲਾ ਚੌਥਾ, ਸੰਤ ਘਰ ਚੌਥਾ। ਤਨ ਤਨ

0: ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੇ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਪਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇਹਤੇ ਚਾਨਣ ਹੋਦਿਆ ਗੁਰਬਿਨ ਕੋ ਰੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬਵਾੜ ਜਿਉ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸਿਉ ਨਾਹਿ ਫਲੀਏ ਹੈ ਫੁਲੀਏ ਬਪਣੇ ਹੀ ਤੈਨੂੰ ਵਿੱਚ ਸਵਾ ਪੌੜੀ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨਾ ਦੋਈ ਕੁਦਰ ਸਜੀਐ ਕਰ ਆਸਣ ਠਿਠੋ ਚਾਉ ਦਾਤ ਕਰਤਾ ਆਪੂ ਤੁਸ ਦੇਵੈ ਕਰਹਿ ਪਸਾਉ ਤੋ ਜਾਣੋਈ ਸਭ ਸੈ।

ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨੇ ਬੜੇ ਜਨਵਾ ਕੱਢੇ ਜਨਵਾ ਲਿਆ ਆਓ ਨਾ ਪਾਇਨ ਕੁੜਿਆਰ ਮੁਹ ਕਾਲੇ ਦੁੱਧ ਚਾਲਿਆ ਤੇਰੇ ਨਾਏ

ਨਾਨਕ ਸਤ ਸੰਗਾ। ਸਲੋਕ ਮਹਲਾ ਪਹਿਲਾ। ਵਿਸਮਾਰ ਨਾਦ, ਵਿਸਮਾਦ ਵੇਦ, ਵਿਸਮਾਰ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੇ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡ ਹੈ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਹਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕੁਤੇਬਾਂ ਕੁਦਰਤ ਸਰਬ ਵਿਚਾਰ।

ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਨਾਨਕ ਹੁਕਮ ਅੰਦਰ ਵੇਖੈ, ਵਰਤੈ ਤਾਕ ਤਾਕ ਪੌੜੀ ਆਪਣੇ ਭੋਗ ਭੋਗ ਪੈ, ਹੋਏ ਭਸਮੜ ਭਰ ਸਦਾਇਆ ਵੱਡਾ।

நீங்கள்

ਚਾਰ ਕੀਤੇ ਨੱਚੇ ਮੰਗਤੇ ਗੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇਤਨ ਹੋਵੇ ਸਾਰ ਗਿਆਨ ਨਾ ਗਲੀ ਢੂੰਡੀ ਐ ਕਥਨਾ ਕੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਭੇਜੇ ਆਪਣੀ ਆ ਨਦਰੀ ਸਤਿਗੁਰ ਪਾਏ ਜੋ

0: ਲੋਕ ਸਮਾਇਆ ਸਤਿਗੁਰ ਮਿਲੇ ਸੱਚ ਪਾਇਆ, ਜਿਨੇ ਵਿੱਚੋਂ ਆਪ ਗੁਆਇਆ, ਜਿਨੇ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ, ਸੱਚ ਬੁਝਾਇਆ।
1: ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ।

ਲਾਟੂ ਮਧਾਣੀਆਂ ਅਨਗਾ ਪੰਖੀ ਪਾਉਂਦੀਆਂ ਲੈਣਾ ਸ਼ਾ ਸੁਵੇ ਝਾੜ ਪਵਾਏ ਜੰਤ ਨਾਨਕ ਪਾਉਂਦਿਆਂ ਗਣਤ ਨਾਅੰਤ ਬੰਦਰ ਬੰਦ ਪਵਾਏ ਸੋਏ ਪਏ ਕਰਤ ਨਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਸੇ ਰੋਏ ਉੱਡਣਾ ਜਾਹੀ ਸਦਨਾ ਹੋਏ ਨੱਚਣ ਕੁਦਨ ਮਨ ਕਾਚਾਓ ਨਾਨਕ ਜਿਨ ਮਨ ਪਹੋ ਤਿਨਾ ਮਨ ਪਹੋ ਪੌੜੀ ਨਾਂਦਰਨ ਕਰ ਹੈ ਨਾਇ ਲਈ ਹੈ ਨਰਕ ਨਾ ਜਾਈਏ।

ਖਜਿਆ ਗਵਾਈਏ ਇਹ ਲੋੜੇ ਚੰਗਾ ਆਪਣਾ।

ਕੀਰਤਨਾ ਵਹਿਰ ਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜਿੱਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾ ਨਿਰੰਜਨ ਕਾਇਆ ਕਾਇਆ ਕਾਰ ਸਤੀਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਦੇ ਮੰਗਹਿ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆ ਰਾ ਖਾਰਾ ਬਾਵੇ ਕਾਰ ਇੱਕ ਹੋਦਾ ਖਾਏ ਚੱਲਿਆ ਥਾਉ ਤਿੰਨਾ ਪਿਕਾਈ ਕਾਰ ਜਲ ਥਲ ਜੀਆ ਪੁਰੀਆ ਲੋ

0: ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ।
1: ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿਚਾਰ ਰੱਖਿਓ, ਓਨਕਾਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਿਰਖ ਸੁਰਗਵਤਾ।

0: ਮੈਂ ਪੂਜੈ ਤਾ ਦਰ ਸੂਜੈ ਗਿਆਨ ਵਿਹੂਣਾ ਕਤ ਕਤ ਲੂਜੈ ਨਾਨਕ ਮਿਲਕੀਆ ਲੇਖ ਜਿਹਾ ਵੇਖੈ ਤਿਹਾ ਵੇਖ ਮਹਲਾ ਦੂਜਾ
1: ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਏ ਹਉ ਮੈਂ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹਉ ਮੈਂ ਕਿਥੋਂ ਪਜੈ ਕਿਸੰਜ ਮੈਂ ਜਾਏ ਹਉ ਮੈਂ ਇਹੋ ਹੁਕਮ ਹੈ ਪਿਆ ਕਿਰਤ ਫਿਰਾਏ ਹਉ ਮੈਂ ਦੀਰ ਗੁਰੋਗ ਹੈ ਦਾਰੂ ਪੀ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਕਿਰਪਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇ ਉੱਤੀ ਸੰਤੋਖ ਪਈ ਸੱਚ ਸੱਚ ਧਿਆਇਆ ਉਹਨੇ ਮੰਦ

थे होकर शुक्र कर्म कमाया।

ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੁਰਤਨ ਸੰਗਰਾਮ, ਰਣ ਮੈਂ ਛੁੱਟੇ ਪ੍ਰਾਣ, ਲੱਖ ਸੁਰਤੀ ਲੱਗਿਆ ਧਿਆਨ, ਪੜੀਏ ਪਾਠ ਪਰਾਣ, ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਭ ਇੱਕ, ਜਿਨ ਸੱਚ ਸੱਚ ਵਰਤਾਇਆ, ਜਿਸ ਨਿਤ ਮਿਲੇ ਸੱਚ ਤਾਤਲਨੀ, ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ, ਜਿਨ ਹਿਰਦੈ ਸੱਚ ਵਸਾਇਆ।

ਪਾਇਆ, ਸਤਿਗੁਰ ਮਿਲੇ ਸਤਿ ਪਾਇਆ, ਜਿਹਦੇ ਵਿੱਚ ਹੋ ਆਪ ਗਵਾਇਆ।

0: ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀਏ ਹੈ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਹੈ ਜੇਤੀ ਯਾਰ ਜਾ, ਪੜੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ, ਹੋਰ ਹਾਂ ਮੈਂ ਚੱਕਣਾ ਚਾਕ ਮਹੱਲਾ ਪਹਿਲਾ,
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇਖ ਕੀਆ ਦਹੀ ਦੁੱਖ ਦੀਆ, ਸੋਹਵੇ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਬਹਾਇਆ, ਬਸਤਲ ਨਾ ਪਹਿਰੇ ਅਹਿਨਸ ਕਹਿਰੇ, ਮੋਨ ਵਗੂਤਾ ਕਿਉਂ ਜਾਗੇ ਗੁਰਬਿਨ ਸੂਤਾ।

ਰਿਣ ਨਾ ਮੈਂ ਕਿਛ ਥਾਇ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀਆਂ ਦਾ ਨਾ ਜਾਣੈ ਫਿਰ ਪੁਛਤਾਣੀ। ਸਤਿਗੁਰ ਭੇਟੈ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇਨੇ ਕੇਵਲ ਹਉ ਮੈਂ ਸ਼ਬਦ ਜਲਾਏ। ਪੌੜੀ ਪੱਗ ਤ੍ਰਿਵਨ ਪਾਉਂਦੇ ਦਰ ਸੋਹਣ ਕੀਰਤ ਗਾਉਂਦੇ, ਨਾਨਕ ਕਰਮਾਂ ਬਾਰੇ ਦਰ ਟੋਨਾ ਲਹਿਣੀ ਤਾਉਂਦੇ, ਕਮੋਲਾ ਬੁੱਝਣ ਆਪਣਾ।

0: ਜੇ ਤੁਜੇ ਚਾਹੀਦੇ ਤੁਜੇ ਚਾਹੀਦੇ ਤੁਜੇ ਚਾਹੀਦੇ
1: ਸਚ ਸਾਹੋ ਹਮਾਰਾ ਤੂੰ ਧਣੀ ਸਭ ਜਗਤ।

ਸੱਚ ਤਾਂ ਪਰਜਾਣੀਏ ਜਾਂ ਸੱਚ ਧਰੇ ਪਿਆਰ, ਨਾ ਸੁਣ ਮੈਂ ਦੱਸੀਏ ਤਾਂ ਪਾਏ ਮੁਖ ਦੁਆਰ, ਸੱਚ ਤਾਂ ਪਰਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧ ਕੈਂ ਵਿੱਚ ਦੇ ਕਰਤਾ ਵੀਓ, ਸੱਚ ਤਾਂ ਪਰਜਾਣੀਏ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਕੁੰਦਾਨ ਕਰੇ, ਸੱਚ ਤਾਂ ਪਰਜਾਣੀਏ ਜਾਂ ਤੂੰ ਤੀਰਥ ਕਰੇ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰਨ ਵਾਸ, ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ, ਪੌੜੀ ਦਾਨ ਮਹਿੰਡਾ ਤਲੀਖਾ, ਜੇ ਮਿਲੇ ਤਾਂ ਮਸਤ ਪਲਾਈਏ ਕੂੜਾ ਲੱਤ ਛੱਡੀਏ, ਹੋਏ ਇੱਕ ਮਨ ਅਲੱਖ ਧਿਆਈਏ ਫਤ ਦੇ ਉਪਾਈਏ, ਘਰ ਕਮਾਈਏ ਜੇ ਹੋਵੇ ਪੁਰ ਲਿਖਿਆ, ਤਾਂ ਤੂੜੇ ਤਨਾ ਦੀ ਪਾਈਏ ਮਾਥੁਰੀ, ਸੇ ਗਵਾਈਏ ਸੇ ਗਵਾਈਏ ਸੇ ਗਵਾ।

0: ਤੂੰ ਸੱਚਾ ਸਾਹਿਬ ਸਿਫਤ ਆਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀ ਅਬਾਤਾ, ਜੋ ਕਿਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਹੈ, ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕ੍ਰਿਤ ਹੈ, ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮਹੱਲਾ ਦੂਜਾ।

0: ਮਹਲਾ ਪਹਿਲਾ
1: ਕੁੰਭੇ ਪਤਾ ਜਦ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬਧਾ ਬੰਦ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨੇਗਾਰ ਤਾਇਓ ਮੀ ਸਾਧਨ ਮਾਰੀਏ ਜਿਹਾ ਕਾਲੇ ਭਾਲਣਾ ਤੇ ਵੇ ਹੋ ਨਾ ਪਚਾਰੀਏ ਐਸੇ

0: ਸਦੇ ਮਾਰੀਏ ਅਦੇ ਮਾਰੀਏ ਅਦੇ
1: ਤੇਰੇ ਦਰਸ਼ਨ ਕੋ ਹਮ ਬਾਰੇ ਤੇਰੇ ਦਰਸ਼ਨ ਕੋ

गुर प्रसाद प्रभ पाईऐ, गुर बिन मुक्त न होए।

ਆਪਿਓ ਹਰ ਨਾਮ ਅੱਖਾਂ ਨਿਧ ਕਿਉਂ ਜੁਗ। ਗੁਰ ਸੇਵਾ ਕਰ ਫਲ ਲਹੀ ਅੰਗ, ਬੰਧਨ ਜੋ ਚਰਨ ਸ਼ਰਨ।

0: ਇਸ਼ਨਾਨ ਕਰੇ ਪਰ ਬਾਤ ਸ਼ੁੱਧ ਮਨ ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋ ਸਰੂਪੀ ਧਿਆਨ ਤਰੰ ਜਗ ਜੀਵਨ ਜਗਨਨਾਥ ਜਲ ਥਲ ਮੇ ਰੇਹ ਪੂਰਬੋ ਵਿਦ ਵਰਨੰ ਸਤ ਗੁਰ ਗੁਰ ਸੇ ਅਲਖਗਤ ਜਾਂ ਕੀ ਸ੍ਰੀ ਰਾਮਦਾਸ ਤਰਨ ਤਰਨੰ ਜਗ ਜੀਵਨ ਜਗਨਨਾਥ ਜਲ ਥਲ ਮੇ ਰੇਹ ਪੂਰਬੋ ਵਿਦ ਵਰਨੰ ਸਤ ਗੁਰ ਗੁਰ ਸੇ ਅਲਖਗਤ ਜਾਂ ਕੀ ਸ੍ਰੀ ਰਾਮਦਾਸ ਤਰਨ ਤਰਨ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਕਵਲ ਨੈਣ ਮਧੁਰ ਬੈਨ ਕੋਟ ਸਹਿਣ ਸੰਗ ਸੋਭ ਕਹਿਤ ਮਾਂ ਜਸ਼ੋਰ ਜਿਸੇ ਦਹੀਂ ਪਾਤ ਕਾਹੇ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ ਕਿੰਕਣੀ ਸ਼ਬਦ ਚਲਤਕਾਰ ਖੇਲ ਪਾਹੇ ਜੀਓ ਕਾਲ ਕਲਾਮ ਹੁਕਮ ਹਾਥ ਕਹੋ ਕੌਣ ਮੇਰ ਸਕੈ ਈਸ਼ਵਮ ਗਿਆਨ ਧਿਆਨ ਤਰਥੀਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ
2: ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੇਕਾਰ ਬੇਸੁਮਾਰ ਸਰਬਰ ਕੋ ਕਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖਸ਼ ਹਰਿਓ ਨਖ ਬਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹਿ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ
3: ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠਮਾਲ ਮੁਕਤ ਸੀਸ ਮੋਰ ਪੰਖ ਚਾਹੇ ਜੀਓ ਬੇਵਜ਼ੀਰ ਬੜੇ ਧੀਰ ਧਰਮ ਅੰਗ ਅਲਖ ਅਗਮ ਖੇਲ ਕੀ ਆਪਣੇ ਸਾਹੇ ਜੀਓ ਅਕਤ ਕਥਾ ਕਥੀ ਨਾ ਜਾਏ ਤੀਨ ਲੋਕ ਰਿਹਾ ਸਮਾਏ ਸੁਤਹ ਸਿੱਧ ਰੂਪ ਧਰਿਓ ਸਹਨ ਕੇ ਸਹਾ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ
4: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਿ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨੇਹ ਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਂਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਕੱਛ ਹੂ ਬਰਾਹ ਜਮੁਨਾ ਕੈਕੂਲ ਖੇਲ ਖੇਲਿਓ ਜਿਨ ਗਿੰਦ ਜੀਓ, ਨਾਮ ਸਾਰ ਹੀਏ ਧਾਰ, ਤਜ ਵਿਕਾਰ ਮੰਨ ਗਏ ਅੰਧ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ।
5: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ, ਗੁਰ ਕਹਿਆ ਮਾਨ ਨਿਜ ਨਿਧਾਨ, ਸੱਚ ਜਾਣ ਮੰਤਰ ਇਹ, ਨਿਸ ਬਸਰ ਹੋਏ ਕਲਿਆਣ, ਲਹਿ ਪਰਮੰਗਤ ਜੀਓ। ਕਾਮ ਕ੍ਰੋਧ ਲੋਭ ਮੋਹ, ਜਣ ਜਣ ਸਿਉ ਸਾੜਤ ਹੋ, ਹਉਮੈ ਕਾ ਫੰਦ ਕਾਟ, ਸਾਧ ਸੰਗ ਰਤ ਜੀਓ। ਦੇ ਗਿਹੋ ਤ੍ਰਿਹੇ ਸਨੇਹੋ, ਚਿੱਤ ਬਿਲਾਸ ਜਗਤ ਇਹੋ, ਚਰਨ ਕਮਲ ਸਦਾ ਸਿਉ, ਦ੍ਰਿੜਤਾ ਕਰ ਮਤ ਜੀਓ। ਨਾਮ ਸਾਰ ਹੀ ਏ ਧਾਰ, ਤਜ ਵਿਕਾਰ ਮੰਨ ਗਏ ਅੰਧੋ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ।

ਕਰਮ ਜੀਆ ਦਇਆਲਾ। ਸਭ ਕਿਛੁ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ। ਰਾਖ ਲੈ ਨਾਨਕ ਜਨ ਤੁਮਰਾ,

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਕਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋ ਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ।

0: ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹ, ਸਤ ਜੁਗ ਦਾ ਸੰਤੋਖਾ ਧਰਮ ਗਿਰਥਵਾ, ਤ੍ਰਿਤੈ ਰਸ ਜਤੈ ਕਾ ਜੁਰ ਗਿਰਥਵਾ, ਦੁਆਪਰ ਰਸ ਤਪੈ ਕਾ ਸਤ ਗਿਰਥਵਾ, ਕਲ ਜੁਗ ਰਾ ਥਗਨ ਕਾ ਕੂੜ ਗਿਰਥਵਾ, ਮਹੱਲਾ ਪਹਿਲਾ।
1: ਸ਼ਾਮ ਕਹੇ ਸੈ ਤੰਬਰ ਸਵਾਮੀ, ਸਚ ਮੈਂ ਅੱਛੇ ਸਾਚ ਰਹੇ, ਸਭ ਕੋ ਸਾਚ ਸਮਾਵੇ, ਰਿਗ ਕਰ ਰਹੇ ਆ ਪ੍ਰਭੂਰ। ਰਾਮ ਨਾਮ ਦੇਵਾ ਮੈਂ ਸੂਰ, ਨਵੇਂ ਪ੍ਰਚਿਤ ਜਾਹੇ, ਨਾਨਕ ਤੋ ਮੁਖੰਤਰ ਪਾਹੇ, ਜੁਜ ਮੈਂ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਤਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਮਨ ਮੈਂ ਰੰਗ ਕੀਆ, ਕਲ ਮੈਂ ਵੇਦ ਥਰਬਣ ਹੁਆ, ਨਾਮ ਖਦਾਏ ਲੋ ਭਇਆ, ਨੀਲ ਬਸਤਲੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਪਾਉ ਭਗਤ ਕਰਨੀ ਚ ਸਦਾਏ, ਤਉ ਨਾਨਕ ਮੁਖੰਤਰ ਪਾਏ, ਪੌੜੀ ਸਤਿਗੁਰ ਵਿਟੋ।

ਤਾਹੇ ਪੀੜੇ ਗਏ ਜਾਵਣਾ ਲੰਗਾ ਦੋ ਜੁਕ ਚਲਿਆ ਤਾਂ ਦੱਸੈ ਖੜਾ ਡਰਾਵਣਾ ਕਰ ਆਪਣਾ ਪਛੋਤਾਵਣਾ ਪਛੋਤਾਵਣਾ ਪਛੋਤਾ।

0: ਰਾਵਣਾ ਕਰੇ ਉਗਨ ਪਛਤਾਵਣਾ, ਕਰੇ ਉਗਨ ਪਛਤਾਵਣਾ।
1: ਯਾਰ ਵੇ ਨਿਤ ਸੁਖ ਸੁਖੇਂਦੀ,

ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ।

ਬੋਲੋ ਜੀ ਵਾਹੇ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ, ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰੈ, ਘਰ ਨੌ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇ ਗਵਾਹੀ ਦੇਠ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ

ਟੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ, ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਜੇਪੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ।

ਲਾਉਂਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾਂ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਪਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਆ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਾ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

कोई गावे रागी ना दिबे दिब पांत कर नहीं हर हर।

ਮਨ ਕੋ ਕਰ ਲਾਮ ਗੋਬਰ ਤੇ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਤਾਨ ਮਲੇਸ਼ਾ ਖਾਈ ਅੰਤਰ ਪੂਜਾ ਪੜੇ ਕਿਤੇ।

ਤਿੰਨ ਘਰ ਬ੍ਰਾਹਮਣ ਪੁਰੇ ਨਾਦ ਉਹਨਾਂ ਪਿਆਵੇ ਉਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰਿਆ ਹਾਰ ਸ਼ਰਮ ਤਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਪ੍ਰਭੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ ਤਾਂ ਲੈ ਪੁਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਂਕਾ ਕੱਢੀ ਕਾਰ ਉਪਰੇ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਧਨ ਫਿੱਟੇ ਫੇੜ ਕਰੇਨ ਮਨ ਜੁਠੇ ਚੁਲੀ ਪਰੇਨ ਕਹੋ ਨਾਨਕ ਸਤਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ।

0: ਦੇਖ ਨਾ ਪਾਇੰਦਾ ਦੇਖ ਨਾ ਪਾਇੰਦਾ
1: ਆਪੇ ਦੇਵੜੇ ਆਈ ਆਪੇ ਹੀ ਕਰਮ ਕਰਾਇੰਦਾ ਵੱਡਾ ਵੱਡ ਮੇਜਨੀ ਸਿਰੇ ਸਿਰ ਤੱਲੇ ਲਾਇੰਦਾ।

हर गोविंद नवान रोआ, हर गोविंद नवान रोआ।

ਜੂਠੇ ਜੂਠਾ ਮੁਖ ਮਸੈ ਨਿਤ ਨਿਤ ਹੋਏ ਖੁਆਰ ਸੁਚੇ ਨਾ ਆਖੀਏ ਬਹਿੰਜੇ ਪਿੰਡਾ ਧੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇ।

ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਹਿ ਜੀਵਿਆ ਲੱਗਾ ਪਣਸਲੋ ਕੋ ਹੱਥੀ ਜਾਈ ਸੱਟਿਆ ਕਿਸੇ ਲੱਗਾ ਦੋ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪਨਵਾ ਪਾਇਆ ਕਿਰਤ

0: ਨਾਨਕੇ ਵੈ ਜਾਣੀਐ ਤਤ ਮੁਖ ਥੁੱਕਾ ਪਾਹੇ ਮਹਲਾ ਪਹਿਲਾ।
1: ਪੰਡ ਜੰਮੀਐ ਪੰਡਮੀਐ ਪੰਮ ਗੁਣ ਵੀ ਆਹੋ, ਪੰਡੋ ਹੋਵੇ ਦੋਸਤੀ ਪੰਡੋ ਚਲੈ ਰਾਹੋ। ਪੰਡ ਮੂਆ ਪੰਡ ਬਹਾਲੀਐ ਪੰਡ ਹੋਵੇ ਬੰਧਾਨ, ਸੋ ਕਿਉਂ ਬੰਦਾ ਆਖੀਐ ਜਿਤ ਜੰਮੈ ਰਾਜਾਨ। ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਇ, ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਇ। ਜਿਤ ਮੁਕਸਦਾ ਸਲਾਹੀਐ ਭਗਨਤੀ ਚਾਰ, ਨਾਨਕ ਤੇ ਮੁਖ ਜਲੇ ਤਿਤ ਸੱਚੈ ਦਰਬਾਰ। ਪੌੜੀ ਸਭ ਕੁ ਵਖਿਆ।

0: ਜਿਨ ਮੇਰਾ ਸਤਿਗੁਰ ਤੁਟਿਆ। ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਉੱਠਾ ਮਨ ਉੱਠਾ।
1: ਸਲੋਕ ਮਹਲਾ ਪਹਿਲਾ। ਨਾਨਕ ਫਿੱਕੇ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਐ, ਮੋਇ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖਾ ਕੀਐ, ਪਾਣਾ ਲੈ ਸਜਾਏ ਮਹਲਾ ਪਹਿਲਾ।
0: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁਦੜਤੇ ਭਲੇ ਸੰਸਾਰ, ਤਿੰਨ ਨੇਹੋ

ऐसी जान।

ਆਸਾ ਮਹੱਲਾ ਚੌਥਾ ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਹਰ ਨਾਮ ਦ੍ਰਿੜਾ ਵੈ ਰਾਮ ਰਾਮ।

0: ਕਦਰ ਨਿਹਾਲੀਏ, ਜੋ ਸਾਹਿਬ ਨਾਲ ਨਿਹਾਲੀਏ, ਤੇਵੇ ਹਾਂ ਪਾਸਾ ਢਲੀਏ। ਕਿਛ ਨਾ ਹੈ ਉੱਪਰ ਪਾਲੀਏ, ਉੱਪਰ ਪਾਲੀਏ,
1: ਪੌੜੀ ਜਿਤ ਸੇਵੇ ਸੁਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈਏ, ਆਪਣਾ ਸਾਰ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਜੇ।

0: ਚਾਕਰ ਲੱਗੇ ਚਾਕਰੀ ਨਾਲੇ ਗਰਬਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ ਮਹੱਲਾ ਦੂਜਾ,
1: ਜੀ ਹੋਏ ਸੋ ਗੁਆ ਮੁਹਕਾ ਕਯਾ ਵਾਉ, ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ, ਇਹਨਿਆਂ ਮਹੱਲਾ ਦੂਜਾ,
0: ਨਾ ਲਿਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਮ ਆਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ।

ਪਾਣੀ ਅੰਦਰਲੀ ਕੁਜੋ ਤਿਸਦਾ ਥਾਉ ਨਾ ਥਿਉ ਮਹੱਲਾ ਦੂਜਾ ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੈ ਰਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪਹਿਵੇ ਰਸ।

ਚਾਕਰੀ ਜਿਤ ਪਹੁ ਖਸਮ ਨਾ ਜਾਏ, ਨਾਨਕ ਸੇਵ ਕਾਂਡੀਐ ਜਿਸੇ ਤੀ ਖਸਮ ਸਮਾਏ ਪੌੜੀ, ਨਾਨਕ ਅੰਤ ਨ ਜਾਪਣੀ।

0: ਕਉ ਨਦਰ ਕਰੇ ਮਹਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਏ ਪੇ ਰਖਿਆ ਤਿਸ ਜੰਤ ਪਾਏ ਕੇ ਦੇਖੇ ਥਪ ਥਪ ਕਿਸਨਾ ਕਹੀਏ ਨਾਨਕਾ ਸਭ ਕਿਛ ਆਪੇ ਆਪ ਥੋੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨ ਜਾਏ ਸਫਰ ਤਾਂ

0: ਵਾਹਿਗੁਰੂ ਜੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ।

ਥੋੜੀ ਵੱਡੀ ਵੱਡਾ ਭਾਰਤ ਰਮਤਵਾ ਰੰਗ ਬਰੰਗਲੇ ਪੰਜਾਬਣਤਵਾ ਜੀਆਂ ਅੰਦਰ ਜੀ ਉਹ ਸਭ ਜਾਣਾ ਸਭ ਤੇਰੇ ਵਸ ਤੇਰਾ ਘਰ ਤੇਰੇ ਘਰ ਆਨੰਦ ਦਾ ਇੱਕ ਘਰ ਮਾਨ ਮੰਤਰ ਤੇ ਜਪਾਇਆ ਬਜਾਣ।

ਪੌੜੀ ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਨੇਕ ਨਾ ਜਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਕਰ ਪਲਾ, ਤੇਰੇ ਘਰ ਆਨੰਦ ਵਧਾਈ ਤੁਦ ਕਰ, ਮਾਣ ਮੱਤਾ ਤੇ ਜੇ ਆਪਣਾ ਆਪ ਜਰ, ਸਰਬ ਕਲਾ ਭਰਪੂਰ।

0: ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਪਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ।

ਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ

ਐਸਾ ਧਨ ਦੀਆ ਸੁਖ ਦਾਤੈ ਨਿਖੁੱਟ ਨਾ ਕਬਹੀ ਜਾਏ। ਆਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ। ਮਨ ਨਾਮ ਜਪ ਨਾਮ ਆਰਾਧ ਅਨ ਦਿਨ ਨਾਮ ਬਖਾਣੀ। ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ। ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ। ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਇਆਲਾ। ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ। ਰਾਖ ਲੈ ਨਾਨਕ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ, ਕਰ ਪਹਿਲਾ ਤੇ ਤੁਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਸ ਹਉ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ। ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵਨਿਧ ਦੇਸੀ।
1: ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120-4150-109th Avenue, ਨਾਰਥ ਈਸਟ ਕੈਲਗਰੀ।

ਸੁਵੀਰ ਜੀ ਦੇ ਉਚਾਰਨ ਕੀਤੇ ਹੋਏ ਹਨ। ਆ ਦੁਨੀਆਂ ਵਿੱਚ ਦੇਖੋ ਨਾ ਜੀਵ ਕਿਵੇਂ ਇੱਕ ਦੂਜੇ ਨੂੰ ਲੁੱਟਣ ਵਾਸਤੇ ਤੁਰਿਆ ਹੋਇਆ ਹੈ।

ਗਾ ਕੱਲ ਨੂੰ ਫਿਰ ਮੁੱਕ ਜਾਵੇਗਾ। ਇਹ ਠੀਕ ਹੈ ਵੀ ਤੇਰਾ ਸੁਭਾਅ ਬਣ ਚੁੱਕਾ ਹੈ ਲੁੱਟਣ ਦਾ, ਅਕਬੀਰ ਜੀ ਆਖ ਰਹੇ ਨੇ। ਮੈਂ ਨਹੀਂ ਤੈਨੂੰ ਰੋਕਦਾ, ਤੂੰ ਜ਼ਰੂਰ ਲੁੱਟ, ਪਰ ਇਹ ਫਲਿਆ ਕੁਝ ਲੁੱਟਣ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਵੇਖਣ ਕੋ ਦੀਦਾਰ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ ਦੇ ਮੰਗ ਹੈ

ਤੈ ਕੂੜਿਆਰਾ ਖਰਾਬਾਂ ਵੇਕਾਰ ਇੱਕ ਹੁੰਦਾ ਖਾਏ ਚੱਲਹਿ ਐ ਥਾਉ ਤਿਨਾ ਪੇਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ ਓਏ ਜੇ ਆਖੈ ਸੋ ਤੂੰ ਹੈ ਜਾਣ ਹੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਾਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਛਾਰ ਨਾਨਕ ਭਗਤਾਂ ਭੁੱਖ ਸਾਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਛਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਲੜੀ ਤੇ ਜਿਨ੍ਹਾਂ ਅੰਮ੍ਰਿਤ ਬਚਨਾਂ ਤੇ ਅਸੀਂ ਲੜੀਵਾਰ ਵਿਚਾਰ ਕਰਦੇ ਪਹੁੰਚ ਰਹੇ ਹਾਂ, ਅੱਜ ਆਪ ਨੇ ਛੇਵੀਂ ਪੌੜੀ ਨਾਲ ਹਜ਼ੂਰ ਦਾ ਜੋ ਸ਼ਲੋਕ ਦਰਜ ਹੈ ਪੌੜੀ ਛੇਵੀਂ ਕਹਿ ਆਸਾ ਕੀ ਵਾਰ ਦੀ, ਤੇ ਇਸ ਦੇ ਨਾਲ ਦੋ ਸ਼ਲੋਕ ਦਰਜ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ। ਪਹਿਲੇ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਉਸ ਤੋਂ ਅਗਲੇ ਸ਼ਲੋਕ ਦੀ ਵਿਚਾਰ ਜਿਉਂ ਜਿਉਂ ਇਹ ਸ਼ਲੋਕ ਵਿਚਾਰੇ ਜਾਣਗੇ ਉਹ ਆਪ ਸੰਗਤ ਨਾਲ ਜ਼ਰੂਰ ਸਾਂਝ ਪਾਈ ਜਾਏ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਵਿੱਚ ਆਪ ਪਾਰ ਬ੍ਰਹਮ ਪਰਮੇਸ਼ਵਰ ਵਸਦਾ ਹੈ। ਆਪ ਜੀ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼।

0: ਸ਼ਲੋਕ ਆਪ ਜੀ ਨੇ ਸਰਵਣ ਕੀਤਾ। ਇੱਕ ਤਾਂ ਇਹ ਗੱਲ ਅਸੀਂ ਯਾਦ ਰੱਖੀਏ, ਜਦੋਂ ਸਤਿਗੁਰੂ ਕਿਸੇ ਦੂਸਰੇ ਮਤ ਦੀ ਗੱਲ ਕਰਦੇ ਨੇ ਤੇ ਅਕਸਰ ਉਸ ਮਤ ਦਾ ਜ਼ਿਕਰ, ਉਹਦੇ ਸਿਧਾਂਤਾਂ ਦਾ ਜ਼ਿਕਰ ਆਰੰਭ ਵਿੱਚ ਕਰਦੇ ਨੇ, ਫਿਰ ਜਦੋਂ ਉਸ ਸ਼ਬਦ ਦੇ ਅਖੀਰ ਤੇ ਆਪਾਂ ਜਾਵਾਂਗੇ ਤੇ ਗੁਰੂ ਸਾਹਿਬ ਫਿਰ ਆਪਣਾ ਮਤ, ਗੁਰਮਤ ਕੀ ਕਹਿੰਦੀ ਹੈ, ਉਹ ਅਖੀਰਲੀਆਂ ਤੁਕਾਂ ਵਿੱਚ ਕਈ ਵਾਰੀ ਮਹਾਰਾਜ ਬਿਆਨ ਕਰਦੇ। ਜਿਵੇਂ ਇਸ ਸਲੋਕ ਵਿੱਚ ਪਹਿਲਾਂ ਮੁਸਲਮਾਨਾਂ ਸ਼ਬਦ ਆਇਆ, ਉਸ ਤੋਂ ਬਾਅਦ ਹਿੰਦੂ ਸ਼ਬਦ ਆਇਆ, ਤੀਸਰਾ ਸ਼ਬਦ ਜੋਗੀ ਆਇਆ, ਇਹਨਾਂ ਤਿੰਨਾਂ ਦਾ ਜ਼ਿਕਰ ਕਰਨ ਤੋਂ ਬਾਅਦ ਚੌਥਾ ਸ਼ਬਦ ਸਤੀਆਂ ਦਾਨੀਆਂ ਦਾ ਆਇਆ, ਇਹਨਾਂ ਚਾਰਾਂ ਦੇ ਜ਼ਿਕਰ ਤੋਂ ਬਾਅਦ ਫਿਰ ਮਹਾਰਾਜ ਜੀ ਨੇ ਜਿਹੜਾ ਪੰਜਵਾਂ ਸ਼ਬਦ ਲਿਆ ਹੈ, ਉਸ ਵਿੱਚ ਧਰਮ ਦੇ ਬਿਲਕੁਲ ਜਿਹੜੇ ਵਿਪਰੀਤ ਨੇ, ਉਹਨਾਂ ਵਿੱਚ ਚੋਰ ਨੇ, ਉਹਨਾਂ ਵਿੱਚ ਵਿਵਿਚਾਰੀ ਨੇ, ਉਹਨਾਂ ਵਿੱਚ ਝੂਠ ਬੋਲਣ ਵਾਲੇ ਨੇ, ਉਹਦੇ ਵਿੱਚ ਖਰਾਬੀਆਂ ਪੈਦਾ ਕਰਨ ਵਾਲੇ, ਮਾੜੀਆਂ ਕਰਮ ਕਰਤੂਤਾਂ ਕਰਨ ਵਾਲੇ, ਫਿਰ ਉਹਨਾਂ ਦਾ ਜ਼ਿਕਰ ਕੀਤਾ ਗਿਆ। ਉਸ ਤੋਂ ਬਾਅਦ ਸਤਿਗੁਰਾਂ ਨੇ ਇਸ ਦ੍ਰਿਸ਼ਟਮਾਨ ਵਿੱਚ ਜੋ ਕੁਝ ਪਰਮਾਤਮਾ ਦੇਵ ਨੇ ਸਿਰਜਿਆ ਉਸ ਦਾ ਜ਼ਿਕਰ ਕੀਤਾ ਹੈ। ਅੰਤ ਤੇ ਫਿਰ ਸਤਿਗੁਰਾਂ ਨੇ ਆਪਣਾ ਸਿਧਾਂਤ ਦੱਸਿਆ ਕਿ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਇਹ ਕੁਛ ਬੇਨਤੀਆਂ ਨੇ ਆਰੰਭ ਚ। ਦੇਖੋ, ਜਿਤਨੇ ਵੀ ਇਸ ਸੰਸਾਰ ਵਿੱਚ ਧਰਮ ਨੇ, ਹਰ ਧਰਮ ਨੇ ਆਪਣੇ ਕੋਈ ਕਾਇਦਾ ਕਾਨੂੰਨ, ਕੋਈ ਅਸੂਲ ਬਣਾਏ। ਉਹਨੂੰ ਅਸੂਲ ਕਹਿ ਲਓ, ਉਹਨੂੰ ਸ਼ਰ੍ਹਾ ਕਹਿ ਲਓ, ਉਹਨੂੰ ਮਰਿਆਦਾ ਸ਼ਬਦ ਕਹਿ ਲਓ, ਜਾਂ ਉਹਨੂੰ ਜੀਵਨ ਜੀਣ ਦੀ ਜੁਗਤੀ ਕਹਿ ਲਓ। ਧਿਆਨ ਨਾਲ ਮੇਰੀ ਬੇਨਤੀ ਸੁਣਿਓ ਤਾਂ ਸਮਝ ਪੈਗੀ ਇਸ ਪੂਰੇ ਸ਼ਲੋਕ ਦੀ, ਕਿਉਂਕਿ ਇਹਨਾਂ ਇਸ ਸ਼ਲੋਕ ਚ ਕਿਸੇ ਦੇ ਧਰਮ ਤੇ ਕਟਾਕਸ਼ ਨਹੀਂ ਕੀਤਾ ਗਿਆ। ਅਸਲ ਚ ਇਸ ਦੀ ਗਹਿਰਾਈ ਵੀ ਜਾਓਗੇ, ਆਪ ਸਾਰੇ ਸਹਿਮਤ ਹੋਵੇਗੇ ਗੁਰੂ ਨਾਨਕ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਮੈਂ ਫਿਰ ਅਰਜ਼ ਕਰਾਂ, ਜਿੰਨੇ ਵੀ ਸੰਸਾਰ ਵਿੱਚ ਧਰਮ ਨੇ, ਹਰ ਧਰਮ ਦੇ ਆਪੋ ਆਪਣੇ ਅਸੂਲ ਨੇ, ਉਹਨਾਂ ਦੀ ਆਪਣੀ ਆਪੋ ਸ਼ਰ੍ਹਾ ਹੈ, ਆਪਣੀ ਆਪਣੀ ਮਰਿਆਦਾ ਹੈ, ਆਪਣੇ ਆਪਣੇ ਅਨੁਯਾਈਆਂ ਨੂੰ ਜੀਵਨ ਦੀ ਸੇਧ ਦੇਣ ਲਈ, ਜੀਵਨ ਜੀਣ ਦੀ ਢੰਗ ਦੀ ਸੇਧ ਦਿੱਤੀ ਗਈ। ਪਰ ਦੁੱਖ ਇਸ ਚੀਜ਼ ਦਾ ਕਿ ਸਾਰਿਆਂ ਦਾ ਮਕਸਦ ਸਿਰਫ ਇੰਨਾ ਸੀ ਕਿ ਮੂਲ ਸਰੋਤ ਪਾਰ ਬ੍ਰਹਮ ਪਰਮੇਸ਼ਵਰ ਨਾਲ ਜੁੜਿਆ ਜਾਏ। ਗੱਲ ਸੁਣੋ, ਪਰ ਹੋਇਆ ਕੀ, ਵਕਤ ਲੰਘੀ ਗਿਆ, ਲੋਕਾਂ ਨੇ ਸ਼ਰ੍ਹਾਂ ਦੇ ਬਣੇ ਹੋਏ ਕਾਨੂੰਨ ਦੀਆਂ ਗੱਲਾਂ ਜ਼ਰੂਰ ਕੀਤੀਆਂ, ਪਰ ਜਿਸ ਪਰਮਾਤਮਾ ਤੱਕ ਜਾ ਕੇ ਪਹੁੰਚਣਾ ਸੀ ਉਹਨੂੰ ਆਪਣੇ ਹਿਰਦੇ ਵਿੱਚੋਂ ਵਿਸਾਰ ਦਿੱਤਾ। ਅੱਜ ਸ਼ਬਦ ਆਇਆ ਸ਼ਰਈਅਤ, ਜਿਹਨੂੰ ਅਸੀਂ ਸ਼ਰ੍ਹਾਂ ਕਹਿੰਦੇ, ਉਹ ਮੈਂ ਅੱਗੇ ਅਰਜ਼ ਕਰਾਂਗਾ ਸ਼ਰ੍ਹਾਂ ਕੀ ਹੈ। ਅਸੀਂ ਇੱਕ ਸ਼ਬਦ ਵਰਤਨੇ ਆ ਮਰਿਆਦਾ, ਗੁਰੂ ਗ੍ਰੰਥ ਸਾਹਿਬ ਚ ਸ਼ਬਦ ਆਇਆ ਹੈ ਮਿਰਜਾਦ। ਮਰਿਆਦਾ ਅਸਲ ਚ ਸੰਸਕ੍ਰਿਤ ਦੇ ਮਰੀਆ ਸ਼ਬਦ ਚੋਂ ਬਣਿਆ। ਜਿਹੜਾ ਮਰਿਆਦਾ ਲਫ਼ਜ਼ ਹੈ ਇਹ ਸੰਸਕ੍ਰਿਤ ਦੇ ਮਰੀਆ ਸ਼ਬਦ ਚੋਂ ਬਣਿਆ। ਹੁਣ ਮਰੀਆ ਦਾ ਅਰਥ ਹੁੰਦਾ ਹੈ ਕਿ ਨਦੀ ਦੇ ਦੋ ਕੰਢੇ, ਨਦੀ ਦੇ ਦੋ ਕਿਨਾਰੇ। ਜੇ ਨਦੀ ਦੇ ਨਹਿਰ ਦੇ ਖਾਲ ਦੇ ਆੜ ਦੇ ਕਿਨਾਰੇ ਨਹੀਂ ਤੇ ਪਾਣੀ ਕਦੀ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਪਾਣੀ ਉਹੀ ਮੰਜ਼ਿਲ ਤੇ ਪਹੁੰਚੇਗਾ ਜੋ ਕਿਨਾਰਿਆਂ ਵਿੱਚ ਰਹਿ ਕੇ ਚੱਲਦਾ। ਜਿਹਦੇ ਕਿਨਾਰੇ ਕੋਈ ਨਹੀਂ ਉਹ ਪਾਣੀ ਬਿਖਰ ਜਾਏਗਾ, ਉਹ ਮੰਜ਼ਿਲ ਤੱਕ ਨਹੀਂ ਪਹੁੰਚੇਗਾ। ਜਿਵੇਂ ਦਰਿਆ ਦੇ, ਨਦੀ ਦੇ ਆੜ ਦੇ ਕਿਨਾਰੇ ਹੋਣ ਤੇ ਪਾਣੀ ਉਹਨਾਂ ਕਿਨਾਰਿਆਂ ਦੇ ਵਿੱਚ ਚੱਲੇ, ਸ਼ਰਤ ਉਹਨਾਂ ਕਿਨਾਰਿਆਂ ਦੇ ਵਿੱਚ ਚੱਲੇ। ਪਰ ਜੇ ਉਹ ਪਾਣੀ ਕਿਨਾਰਿਆਂ ਦੇ ਵਿੱਚ ਰਿਹਾ, ਇੱਕ ਦਿਨ ਮੰਜ਼ਿਲ ਤੇ ਪਹੁੰਚੇਗਾ। ਜੇ ਨਦੀ ਨਹਿਰ ਖਾਲ ਆੜ ਦੇ ਕਿਨਾਰੇ ਹੋਣ ਤੇ ਪਾਣੀ ਟਿਕਾਣੇ ਤੇ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਜਿਹੜਾ ਬੰਦਾ ਆਪਣੇ ਧਰਮ ਦੇ ਕਿਨਾਰਿਆਂ ਵਿੱਚ ਦੱਸੇ ਹੋਏ ਅਸੂਲਾਂ ਵਿੱਚ ਰੂਹਾਨੀਅਤ ਕਮਾਉਂਦਾ ਹੈ, ਇੱਕ ਦਿਨ ਉਹ ਪਰਮਾਤਮਾ ਦੇ ਘਰ ਤੱਕ ਪਹੁੰਚ ਜਾਂਦਾ। ਪਰ ਗੱਲ ਸੁਣਿਓ ਧਿਆਨ ਨਾਲ, ਜੇ ਕਿਨਾਰੇ ਰਹਿ ਜਾਣ ਤੇ ਵਿੱਚ ਪਾਣੀ ਨਾ ਹੋਵੇ, ਫਿਰ ਕਿਨਾਰਿਆਂ ਨੂੰ ਕੀ ਕਰਾਂ? ਸਮਝੋ ਇਸ ਨੁਕਤੇ। ਮੰਨ ਲਓ ਇੱਕ ਖਾਲ ਬਣਾ ਦਿੱਤਾ, ਆੜ ਤਿਆਰ ਹੋ ਗਈ। ਆੜ ਤਾਂ ਕਿਨਾਰੇ ਇਸ ਕਰਕੇ ਬਣਾਏ ਵੀ ਪਾਣੀ ਇਹਦੇ ਵਿੱਚ ਚੱਲੇ। ਜੇ ਪਾਣੀ ਹੈ ਹੀ ਨਹੀਂ ਤੇ ਫਿਰ ਉਹਨਾਂ ਕਿਨਾਰਿਆਂ ਨੇ ਸਾਨੂੰ ਕਿੱਥੇ ਲੈ ਜਾਣਾ? ਯਾਦ ਰੱਖਿਓ, ਮਰਿਆਦਾ ਤਾਂ ਇੱਕ ਜ਼ਿੰਦਗੀ ਜੀਣ ਦੇ ਕਿਨਾਰੇ ਨੇ, ਇਹਦੇ ਅੰਦਰ ਸਪਿਰਚੁਅਲਿਟੀ ਰੂਹਾਨੀਅਤ ਦਾ ਆਪਾਂ ਪ੍ਰਵਾਹ ਚਲਾਣਾ ਹੈ। ਜੇ ਕੱਲੇ ਲੋਕ ਕਿਨਾਰਿਆਂ ਤੇ ਝਗੜਨ ਲੱਗ ਪੈਣ, ਅੰਦਰ ਵਾਲਾ ਪ੍ਰਵਾਹ ਖਤਮ ਹੋ ਜਾਏ ਤੇ ਮੰਜ਼ਿਲ ਕਦੀ ਬੰਦੇ ਨੂੰ ਮਿਲਦੀ। ਹੁਣ ਬੇਨਤੀ ਹੈ, ਮੁਸਲਮਾਨਾਂ ਦੀ ਆਪਣੀ ਸ਼ਰ੍ਹਾ ਹੈ, ਹਿੰਦੂ ਵੀਰਾਂ ਦੀ ਆਪਣੀ ਸ਼ਰ੍ਹਾ ਹੈ, ਜੋਗੀਆਂ ਦੇ ਆਪਣੇ ਚਿੰਨ੍ਹ ਨੇ, ਦਾਨੀਆਂ ਦੇ ਆਪਣੇ ਖਿਆਲ ਨੇ। ਫਿਰ ਮੇਰੀ ਬੇਨਤੀ ਸੁਣਿਓ, ਮੈਂ ਇਸ ਗੱਲ ਦੇ ਵਿਰੋਧ ਚ ਨਹੀਂ ਕਿ ਸ਼ਰ੍ਹਾ ਨੂੰ ਨਹੀਂ ਮੰਨਣਾ ਚਾਹੀਦਾ, ਕਾਇਦੇ ਕਾਨੂੰਨ ਹਨ ਇੱਥੋਂ ਤੱਕ, ਕੱਲਾ ਇਨਸਾਨੀ ਜ਼ਿੰਦਗੀ ਨਹੀਂ। ਤੁਸੀਂ ਬਾਹਰ ਮੁਖੀ ਸੰਸਾਰ ਨੂੰ ਦੇਖੋ, ਮਰਿਆਦਾ ਤੋਂ ਬਿਨਾਂ ਤਾਂ ਮੁਲਕ ਵੀ ਕੋਈ ਨਹੀਂ ਚੱਲ ਸਕਦਾ। ਆਪਾਂ ਸੜਕ ਤੇ ਸਫ਼ਰ ਕਰਨੇ, ਸਾਡੇ ਦੇਸ਼ ਦਾ ਇੱਕ ਕਾਨੂੰਨ ਹੈ ਕਿ ਅਸੀਂ ਸਫ਼ਰ ਕਰਦਿਆਂ ਖੱਬੇ ਹੱਥ ਚੱਲਣੇ। ਅਮੈਰੀਕਾ, ਕੈਨੇਡਾ, ਉੱਥੋਂ ਦਾ ਕਾਨੂੰਨ ਹੈ ਕਿ ਬੰਦੇ ਨੇ ਸੱਜੇ ਹੱਥ ਚੱਲਣਾ, ਉੱਥੋਂ ਦਾ ਆਪਣਾ ਕਾਇਦਾ ਕਾਨੂੰਨ ਹੈ। ਪਰ ਜੇ ਇੱਥੇ ਕੋਈ ਖੱਬੇ ਚੱਲੇਗਾ, ਸਹੀ ਤਰੀਕੇ ਨਾਲ ਆਪਣੇ ਟਿਕਾਣੇ ਪਹੁੰਚੇਗਾ। ਜੇ ਉੱਥੇ ਸੱਜੇ ਨਾਲ ਕੋਈ ਚੱਲੇਗਾ ਤੇ ਸਹੀ ਤਰੀਕੇ ਨਾਲ ਆਪਣੇ ਟਿਕਾਣੇ ਤੇ ਪਹੁੰਚੇਗਾ। ਉਹ ਆਪੋ ਆਪਣੇ ਕਾਨੂੰਨ ਨੇ। ਪਰ ਕਦੀ ਅਸੀਂ ਅਮੈਰੀਕਾ ਵਿੱਚ ਖਲੋ ਕੇ ਇੰਡੀਆ ਦੇ ਕਾਨੂੰਨ ਨੂੰ ਨਿੰਦਾਂਗੇ ਕਿ ਉਹ ਤਾਂ ਮੂਰਖ ਲੋਕ, ਉਹਨਾਂ ਨੂੰ ਪਤਾ ਹੀ ਨਹੀਂ ਉਹ ਖੱਬੇ ਚੱਲਦੇ? ਤੇ ਕਦੀ ਉੱਥੋਂ ਦੇ ਮੁਲਕ ਦਾ ਆਇਆ ਹੋਇਆ ਇਨਸਾਨ ਇੱਥੇ ਸ਼ਬਦ ਕਹੇਗਾ ਇਹ ਲੋਕ ਮੂਰਖ ਨੇ ਕਿ ਅਸੀਂ ਸੱਜੇ ਚੱਲਨੇ? ਨਹੀਂ ਨਹੀਂ, ਦੇਖੋ ਕਾਇਦੇ ਕਾਨੂੰਨ ਜਿਹੜੇ ਹੁੰਦੇ ਨੇ ਇਹ ਇਨਸਾਨ ਨੂੰ ਜੀਵਨ ਜੀਣ ਦਾ ਢੰਗ ਦਿੰਦੇ ਨੇ। ਅਗਲੀ ਬੇਨਤੀ, ਜੇ ਸਾਡੇ ਸਰੀਰ ਦਾ ਵੀ ਕਾਨੂੰਨ ਕਾਇਦਾ ਨਾ ਹੋਵੇ, ਮਰਿਆਦਾ ਚ ਸਰੀਰ ਨਾ ਹੋਵੇ ਤੇ ਬੰਦੇ ਦੀ ਮੌਤ ਹੋ ਜਾਏਗੀ। ਥੋੜੀ ਜਿਹੀ ਇਹਨੂੰ ਵੀ ਬੇਨਤੀ ਨੂੰ ਸੁਣੇ, ਮੈਂ ਸ਼ਲੋਕਾਂ ਤੋਂ ਪਹਿਲਾਂ ਬੇਨਤੀ ਕਰਨੀ ਚਾਹੁੰਦਾ, ਅਰਥਾਂ ਤੋਂ ਪਹਿਲਾਂ, ਕਿ ਗੁਰੂ ਨਾਨਕ ਸਾਹਿਬ ਸਾਨੂੰ ਕੀ ਸਮਝਾਉਂਦੇ ਪਏ, ਅਸੀਂ ਸਮਝੀ ਉਸ ਗੱਲ ਕਿ ਤੁਹਾਡਾ ਮੇਰਾ ਸਰੀਰ ਮਰਿਆਦਾ ਚ ਨਹੀਂ। ਜਿਹੜੇ ਲੋਕ ਕਹਿੰਦੇ ਸੀ ਮਰਿਆਦਾ ਨੂੰ ਨਹੀਂ ਮੰਨਦੇ, ਮੇਰੀ ਬੇਨਤੀ ਹੈ, ਮੇਰਾ ਤੇ ਤੁਹਾਡਾ ਹਾਰਟ ਦਿਲ ਧੜਕਦਾ ਪਿਆ, ਜਦੋਂ ਵੀ ਇਹ ਦਿਲ ਮਰਿਆਦਾ ਨੂੰ ਤੋੜ ਕੇ ਦਾਂ ਤੇਜ਼ ਹੋਵੇਗਾ ਜਾਂ ਮੱਧਮ ਪੈ ਜਾਏਗਾ, ਉਸੇ ਵਕਤ ਬੰਦਾ ਪਰੇਸ਼ਾਨ ਹੋਏਗਾ, ਡਾਕਟਰ ਕੋਲ ਜਾਏਗਾ, ਮੇਰੇ ਸਰੀਰ ਨੂੰ ਕੋਈ ਰੋਗ ਲੱਗ ਗਿਆ। ਕਿਉਂਕਿ ਦਿਲ ਆਪਣੀ ਮਰਿਆਦਾ ਤੋੜ ਜਾਏ ਬੰਦੇ ਦੀ ਮੌਤ ਹੋ ਜਾਂਦੀ। ਬਲੱਡ ਪ੍ਰੈਸ਼ਰ ਹੈ, ਇਹ ਮਰਿਆਦਾ ਵੀ ਚੱਲਦਾ, ਜਦੋਂ ਇਹ ਵੀ ਮਰਿਆਦਾ ਨੂੰ ਕਾਨੂੰਨ ਨੂੰ ਤੋੜਦਾ, ਇਹ ਵੱਧ ਜਾਏ ਤੇ ਘੱਟ ਜਾਏ ਤੇ ਬੰਦੇ ਦੀ ਮੌਤ ਤੱਕ ਹੋ ਜਾਂਦੀ। ਮੈਂ ਬੇਨਤੀ ਕਰਾਂ, ਕੱਲਾ ਇਹ ਹੀ ਨਹੀਂ, ਸਾਡੀਆਂ ਕਿਡਨੀਆਂ ਨੇ ਕੀ ਇਹ ਕਿਸੇ ਕਾਨੂੰਨ ਦੇ ਅਧੀਨ ਖੂਨ ਨਹੀਂ ਸਾਫ ਕਰਦੀਆਂ? ਸਿਆਣੇ ਵਿਦਵਾਨ ਡਾਕਟਰ ਕਹਿੰਦੇ ਨੇ 6.5 ਲੱਖ ਗੈਲਨ ਇੱਕ ਤੰਦਰੁਸਤ ਬੰਦੇ ਦੀ ਬੋਡੀ ਦਾ ਖੂਨ ਕਿਡਨੀਆਂ 1 ਸਾਲ ਵੀ ਸਾਫ ਕਰਦੀਆਂ, 6.5 ਲੱਖ ਗੈਲਨ। ਪਰ ਜੇ ਕਿਡਨੀ ਆਪਣੇ ਖੂਨ ਸਾਫ ਕਰਨ ਦੇ ਕਾਇਦੇ ਕਾਨੂੰਨ ਨੂੰ ਤੋੜ ਜਾਏ, ਦੇਖੋ ਬੰਦੇ ਦੀ ਹਾਲਤ ਕਿੰਨੀ ਮੰਦੀ ਹੁੰਦੀ। ਵਿਚਾਰਾ ਤਰਲੇ ਲੈ ਰਿਹਾ, ਉਹਨੂੰ ਮਸ਼ੀਨਾਂ ਨਾਲ ਖੂਨ ਸਾਫ ਕੀਤਾ ਜਾ ਰਿਹਾ। ਜੇ ਸਾਡੇ ਸਾਹ ਲੈਣ ਦੀ ਮਰਿਆਦਾ ਚ ਕੋਈ ਫਰਕ ਪੈ ਜਾਏ, ਪਿਆਰਿਓ, ਇਨਸਾਨ ਦੀ ਮੌਤ ਹੋ ਜਾਏਗੀ। ਅਗਲੀ ਬੇਨਤੀ ਕਰਾਂ, ਕੱਲੀ ਬੋਡੀ ਹੀ ਇੱਕ ਮਰਿਆਦਾ ਚ ਨਹੀਂ, ਇੱਥੋਂ ਤੱਕ ਕਿ ਰੱਬ ਨੇ ਵੱਖ ਵੱਖ ਸੁਭਾਅ ਦੇ ਤੱਤ ਵੀ ਇੱਕ ਥਾਂ ਤੇ ਬੰਨ ਦਿੱਤੇ। ਹੁਣ ਇਹ ਸਰੀਰ ਨੂੰ ਅਸੀਂ ਕਹਿੰਦੇ ਹਾਂ 5 ਤੱਤਾਂ ਦਾ, ਇਹ ਪੌਣ, ਪਾਣੀ, ਅਗਨ, ਮਿੱਟੀ, ਆਕਾਸ਼। ਪਰ ਤੁਸੀਂ ਦੇਖੋ ਇਹ ਸਾਰੇ ਤੱਤ ਇੱਕ ਦੂਜੇ ਨਾਲ ਸਹਿਮਤ ਨੇ। ਪਾਣੀ ਤੇ ਅੱਗ ਦਾ ਕਿਤੇ ਸੁਮੇਲ ਹੈ? ਅੱਗ ਤੇ ਹਵਾ ਦਾ ਕਿਤੇ ਸੁਮੇਲ ਹੈ? ਅੱਗ ਤੇ ਮਿੱਟੀ ਦਾ ਕਿਤੇ ਸੁਮੇਲ ਹੈ? ਪਰਮਾਤਮਾ ਨੇ ਜਦੋਂ ਜ਼ਿੰਦਗੀ ਦੀ ਮਰਿਆਦਾ ਬਣਾਈ, ਸੱਚ ਇਹ ਵੀ ਉਹਨੇ ਵੱਖ ਵੱਖ ਵਿਰੋਧੀ ਤੱਤਾਂ ਨੂੰ ਵੀ ਇੱਕ ਥਾਂ ਤੇ ਇਕੱਠਿਆਂ ਕਰ ਦਿੱਤਾ। ਚੇਤੇ ਰੱਖਿਓ, ਜਦੋਂ ਵਿਰੋਧੀ ਇਕੱਠੇ ਤੱਤ ਹੋ ਗਏ, ਉਹਦੇ ਵਿੱਚੋਂ ਜੋ ਕੁਝ ਪੈਦਾ ਹੋਇਆ ਉਹਨੂੰ ਆਪਾਂ ਜ਼ਿੰਦਗੀ ਕਹਿੰਦੇ ਹਾਂ। ਇੱਕ ਮਰਿਆਦਾ ਹੈ ਨਾ ਜੀ। ਮੈਂ ਹੋਕਾ ਦੇ ਰਿਹਾ ਗੁਰੂ ਕੇ ਸਿੱਖੋ, ਇਸ ਸਤਿਗੁਰੂ ਨੂੰ ਕੇਵਲ ਰੁਮਾਲਿਆਂ ਤੱਕ, ਚੌਰ ਤੱਕ, ਛਤਰ ਤੱਕ, ਛੱਬਿਆਂ ਤੱਕ ਸੀਮਿਤ ਨਾ ਰੱਖੋ। ਗੁਰੂ ਗ੍ਰੰਥ ਸਾਹਿਬ ਚ ਟੁੱਬੀ ਮਾਰ ਕੇ ਦੇਖੋ, ਇਹਦੇ ਵਿੱਚੋਂ ਉਹ ਜੀਵਨ ਮਿਲੇਗਾ ਜਿਹਦਾ ਮੁਕਾਬਲਾ ਦੁਨੀਆਂ ਦੇ ਕਿਸੇ ਪਦਾਰਥ ਨਾਲ ਕੀਤਾ ਹੀ ਨਹੀਂ ਜਾ ਸਕਦਾ। ਕਿੰਨੇ ਕੁ ਨੇ ਸਾਡੇ ਚ ਜਿਹੜੇ ਰੋਜ਼ਾਨਾ ਸਹਿਜ ਪਾਠ ਕਰਦੇ ਨੇ, ਕਿੰਨੇ ਕੁ ਨੇ ਜਿਨ੍ਹਾਂ ਨੇ ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਬਰੀਕੀ ਨਾਲ ਆਪ ਕੀਤਾ ਹੈ? ਨਹੀਂ ਪਿਆਰਿਓ, ਤੁਸੀਂ ਨਿਰਭਰ ਹੋ ਸਾਡੇ। ਮੇਰੀ ਬੇਨਤੀ, ਇਹਨੂੰ ਫੀਲ ਨਾ ਕਰਿਓ। ਜੇ ਹਰ ਬੰਦਾ ਚਾਹੁੰਦਾ ਮੈਂ ਆਪਣੇ ਪੈਰਾਂ ਤੇ ਖੜਾ ਹੋ ਕੇ ਰੋਟੀ ਕਮਾਵਾਂ, मैं अपने मां बाप अपने भैणा भरावां दा मुथाज ना रवां। गुरु के सिखो कीर्तन कथा सुनो पर स्पिरिचुअलिटी विच किसे दे मुथाज ना बनो। खुद गुरु ग्रंथ साहिब नाल सांझ पाओ, समझ पै जाए कि मेरे गुरु दे शब्द विच रखिया की होया। मैं तुहानू सुना दिता, तुसी सुन लैण। जिहड़े मेरे प्रति श्रद्धा रखणगे ओह मेरी गल नूं आखरी सांस समझणगे। ये दुकान ते रब दे घर च ऐसी खेड़ नहीं, इत्थे तां प्यारिओ परे तो परे दी गल है। मैं फिर बेनती करां, केवल शरीर दी मर्यादा नहीं, तुसी ध्यान नाल देखो साडे घरां विच मर्यादा नहीं। असी गैस वाला चूल्हा बालने, हालांकि वह लीकवड गैस सिलेंडर च भरी है, पर ओदियां भी तीन टिकाने बनाए उन्हें मर्यादा च लियाउण लई। आपां रेगुलेटर लाने हैं, फिर ओदे लई एक बटन भी बनाया गया, फिर चूल्हा बनाया गया, ते जे किते वह अग दा भरिया गैस दा भरिया सिलेंडर बेमर्यादा हो जाए प्यारिओ, जिन्हें साडी रोटी पकानी वह घर नूं साड़ के राह कर दे, वह मर्यादा चल रही है। कदी बंदे नहीं कह रेगुलेटर की की लोड़ है, मैं तो सीधा उत्ते चूल्हे दे रखूंगा, मैं सिलेंडर नूं अग लाऊंगा सीधी, चूल्हे लोड़ ही नहीं। नहीं नहीं, जे उस लीकुड नूं भी सच एवे कि तुसी जिन्नी देर तक मर्यादा च नहीं लैके आउंदे, उन्नी देर तक आपां रोटी पानी प्रशादा नहीं तैयार कर सकांगे। पानी साडे घरां च आउंदा है, जिन्नी देर तक मर्यादा भी चलेगा सच एवे साडी जिंदगी बनेगा। जदों मर्यादा नूं तोड़ देगा वह पानी साडी मौत दा कारण बनेगा। मैं सिर्फ इत्थे बेनतियां करनियां ने, इस्लाम दी शरा अपनी, हिंदू मत दी विधान कानून कायदा कानून अपने, जोगी अपने ध्यान दी गल करदे ने, दानियां ने अपनी गल कीती, पर मेरे गुरु नानक साहिब कहिंदे ने वह दुनिया दे लोगो एक दूजे की शरह नूं एक दूजे की मर्यादा नूं भंडन की थां तुसी असली गुणा नूं जान जांदे ते सच्चे वे नफरत तो बच के तुहाडा पार उतारा हो जांदा। आओ मैं थोड़ी जी बेनती करनी चाहांगा, गुरु नानक साहिब जी तो पहला यह साडा जोर लगा होया पूरे संसार का, कल्ला तुहाडा नहीं पूरे संसार का, मेरे धर्म का बोलबाला होवे। यही है ना जी, मेरे धर्म दे लोकां दी गिनती वधे। पर मैं बेनती करांगा, गिनती आदमियां दी वध जाएगी इमोशनल करके, पर धर्म कमाण वाला दुनिया विचों करोड़ां विच एक अद्धा ही सानू किते नजर आवे। फिर बेनती सुनो, गुरु नानक साहिब दे वेले हिंदुस्तान दी दशा की है? भाई गुरदास साहिब दी रचना पालांगे, गल बड़ी सौखी समझ पाएगी। जिहड़ा हाकम है वह मुसलमान है, इहनू किसे भी किसी फिरके नाल जोड़ के ना देखियो, क्योंकि मैनूं अर्थ करन वास्ते गल्लां स्पष्ट करनियां पैणियां। एक पासे इस्लाम है, दूजे पासे सनातन मत है, एक पासे मुल्ला है, दूसरे पासे पंडित है, एक पासे शब्द राम है, दूसरे पासे शब्द रहीम है, एक पासे वेद है, दूसरा कह रहा मेरा कतेब है, एक कह रहा कि दक्षिण पासे जगन्नाथ कह, दूसरा कहिंदा नहीं पछम वाले पासे झुकोगे ते अल्लाह दी इबादत होवेगी, जो अज महाराज कह रहे। कमाल दी गल, एक राम ते एक रहीम, एक वेद ते एक कतेब, एक गंगा ते एक मक्का, एक दक्षिण ते एक पछम, पर आपस विच धर्म दी गल करन वाले एक दूजे नूं इन्नी नफरत नाल देखदे ने कि शायद इन्नी नफरत नाल जानवर भी एक दूजे नूं ना देखदा हो। बेनती ध्यान नाल सुन, भाई गुरदास साहिब ने अपनी रचना च यह पवित्र बचन कहन उन्हां दी पौड़ी, जिहड़े गुरसिख पाठ करदे ने उन्हां नूं पता है अक्सर गुरु नानक साहिब दे पुरब ते पौड़ी सुनाई जांदी। चार वर्ण चार मजहबां जग विच हिंदू मुसलमान की कर रहे ने, एक दूजे का मजाक किवें उड़ाया जा रहा। चार वर्ण खत्री ब्राह्मण शूद वैश, चार मजहबां जग विच हिंदू मुसलमान अगे भाई साहब कहिंदे खुदी बखीली तकबरी खिंजो तान करेन तिंगा, एक दूजे दे प्रति बखीली नफरत है, खिंजो तान है, एक दूजे दे धर्म दे चिन्हां दा मजाक उड़ाया जा रहा है, एक दूजे दे धर्म अस्थान ते धर्म निशान नूं नफरत दी निगाह नाल देखिया जा रहा है। महाराज कह रहे ने ਕਿ ਖੁਦੀ ਬਖੀਲੀ ਤਕਬਰੀ ਖਿੰਜੋ ਤਾਣ ਕਰੇਨ ਤੰਘਾਣੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨ। ਗੰਗਾ ਤੇ ਬਨਾਰਸ ਹਿੰਦੂ ਵੀਰਾਂ ਲਈ ਪਵਿੱਤਰ ਹੈ, ਮੱਕਾ ਤੇ ਕਾਬਾ ਮੁਸਲਮਾਨ ਲਈ। ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁਨਤ ਮੁਸਲਮਾਨ ਦੀ। ਉਹ ਕਹਿੰਦਾ ਸੁਨਤ ਕਰਨ ਵਾਲਾ ਹੀ ਅਸਲ ਚ ਮੁਸਲਮਾਨ ਹੈ। ਤਿਲਕ ਜੰਯੂ ਹਿੰਦੂ ਲੋਵਾਂ ਨੇ, ਮਸਤਕ ਤੇ ਤਿਲਕ ਤੇ ਗਲ ਵਿੱਚ ਜੰਯੂ ਹਿੰਦੂ ਵੀਰ ਕਹਿੰਦਾ ਇਹ ਮੇਰੇ ਆਪਣੇ ਚਿੰਨ ਹੈਨ ਤਾਂ ਧਰਮ ਦੇ ਚਿੰਨ ਆ। ਫਿਰ ਸੁਣਿਓ ਧਿਆਨ ਨਾਲ, ਸੁਨਤ ਮੁਸਲਮਾਨ ਦੀ ਤਿਲਕ ਜੰਯੂ ਹਿੰਦੂ ਲੋਵਾਣੇ। ਅੱਗੇ ਭਾਈ ਸਾਹਿਬ ਕਹਿੰਦੇ ਨੇ ਬੇਦ ਕਤੇਬ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨ। ਕਮਾਲ ਦੀ ਗੱਲ, ਇੱਕ ਬੇਦ ਦੀ ਗੱਲ ਕਰਦਾ, ਦੂਜਾ ਕਤੇਬ ਦੀ, ਕੁਰਾਨ ਦੀ, ਅੰਜ਼ੀਲ ਦੀ, ਤੁਰੇਤ ਦੀ ਗੱਲ ਕਰਦਾ। ਪਰ ਭਾਈ ਸਾਹਿਬ ਕਹਿੰਦੇ ਦੁੱਖ ਇਸ ਚੀਜ਼ ਦਾ ਕਿ ਜਿਸ ਧਰਮ ਗ੍ਰੰਥ ਦੀ ਗੱਲ ਕੀਤੀ ਜਾ ਰਹੀ ਹੈ ਉਹਦੀ ਗੱਲ ਨੂੰ ਮੰਨਣ ਵਾਸਤੇ ਕੋਈ ਤਿਆਰ। ਗੱਲ ਕੀਤੀ ਜਾ ਰਹੀ ਕਤੇਬ ਤੇ ਬੇਦ ਦੀ। ਮਹਾਰਾਜ ਕਹਿੰਦੇ ਬੇਦ ਕਤੇਬ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੇ। ਅੱਗੇ ਉਹ ਭਾਈ ਸਾਹਿਬ ਲਿਖਦੇ ਨੇ ਰਾਮ ਰੀਮ ਕਹਾਏ ਦੇ, ਇੱਕ ਕਹਿ ਰਿਹਾ ਰਾਮ ਤੇ ਦੂਸਰਾ ਕਹਿ ਰਿਹਾ ਰਹੀਮ। ਪਰ ਕਮਾਲ ਦੀ ਗੱਲ, ਇਹਨਾਂ ਇੱਕ ਦੂਜੇ ਪ੍ਰਤੀ ਨਫ਼ਰਤ। ਰਾਮ ਰਹੀਮ ਕਹਾਏ ਦੇ ਇੱਕ ਨਾਮ, ਉਹ ਕਹਿੰਦੇ ਨੇ ਗੁਰਮੁਖੋ ਜਿਹਨੂੰ ਰਹੀਮ ਕਹਿੰਦੇ ਹੋ ਉਹ ਵੀ ਇੱਕ ਜੇ, ਤੇ ਜਿਹਨੂੰ ਰਾਮ ਕਹਿੰਦੇ ਹੋ ਉਹ ਵੀ ਪਰਮ ਸ਼ਕਤੀ ਕੇਵਲ ਇੱਕ। ਰਾਮ ਰਹੀਮ ਕਹਾਏ ਦੇ ਇੱਕ ਨਾਮ, ਨਾਮ ਇੱਕੋ ਦੇ ਦੋ ਨੇ। ਪਰ ਅੱਗੇ ਕਹਿੰਦੇ ਨੇ ਕਿੱਡੀ ਬਦਕਿਸਮਤੀ ਹੋਏ, ਉਹਦੇ ਨਾਮ ਤੇ ਦੋਨੋਂ ਭੁੱਲ ਗਏ। ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ, ਬੇਦ ਕਤੇ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੇ। ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ। ਸੱਚ ਜਿਹਦੀ ਗੱਲ ਕੀਤੀ ਜਾ ਰਹੀ, ਖਿਮਾ ਕਰਿਓ, ਉਹਦੇ ਨਾਲ ਨੀ ਗੱਲ ਕੀਤੀ ਜਾ ਰਹੀ। ਦੇਖੋ ਉੱਥੇ ਇੱਕ ਦੂਜੇ ਦੇ ਚਿੰਨ੍ਹਾਂ ਨੂੰ ਨਫ਼ਰਤ ਨਾਲ ਦੇਖਦੇ ਪਏ। ਫਿਰ ਮੈਂ ਇਸ ਤੋਂ ਅਗਲੀ ਬੇਨਤੀ ਕਰਾਂ, ਕਦੀ ਵੀ ਜ਼ਬਰਦਸਤੀ ਜ਼ੋਰ ਨਾਲ, ਕਦੀ ਜ਼ਬਰਦਸਤੀ ਜ਼ੋਰ ਤੇ ਧੱਕੇ ਨਾਲ ਮਤ ਕਹੋ ਕਿ ਮੈਂ ਹੀ ਸਭ ਤੋਂ ਉੱਚਾ ਵਾਂ, ਬਾਕੀ ਸਭ ਤੋਂ ਮਾੜੇ। ਨਹੀਂ, ਇੱਕ ਹੈ ਭਾਏ ਦੇਖੋ ਸਭ ਨਾਰੀ, ਕਿਆ ਜਾਨਣਾ ਸ਼ੋ ਕੌਣ ਪਿਆਰੇ। ਸਭ ਨੂੰ ਇੱਕ ਨਜ਼ਰ ਨਾਲ ਦੇਖ, ਕੀ ਪਤਾ ਕਿਹੜਾ ਪਰਮਾਤਮਾ ਨੂੰ ਭਾਰੇ। ਮੈਂ ਗੁਰੂ ਗ੍ਰੰਥ ਸਾਹਿਬ ਚ ਤੁਹਾਨੂੰ ਇੱਕ ਪ੍ਰਮਾਣ ਦੇਣਾ ਕਿ ਜਦੋਂ ਕਿਸੇ ਤੇ ਧੱਕੇ ਨਾਲ ਕਹੀਏ ਤੂੰ ਮੇਰੇ ਚਿੰਨ ਨੂੰ ਧਾਰਨ ਕਰ। ਮੈਂ ਬੇਨਤੀ ਕਰਾਂਗਾ, ਇਹ ਖਤਰਨਾਕ ਰੁਝਾਨ ਹੈ ਅੱਜ ਮਾਨਵਤਾ ਚ। ਮੇਰਾ ਧਰਮ ਕੀ ਸਭ ਤੋਂ ਸ੍ਰੇਸ਼ਟ, ਤੇਰੇ ਧਰਮ ਦੇ ਪੱਲੇ ਕੀ। ਹਾਂ, ਗੁਰੂ ਨਾਨਕ ਸਾਹਿਬ ਨੇ ਬਿਲਕੁਲ, ਜਿੱਥੇ ਪਖੰਡ ਆਇਆ, ਚਾਹੇ ਹਿੰਦੂ ਆਇਆ, ਚਾਹੇ ਮੁਸਲਮਾਨ ਆਇਆ, ਚਾਹੇ ਯੋਗੀ ਆਇਆ, ਤੇ ਖਿਮਾ ਕਰਿਓ ਜੇ ਪਖੰਡ ਦਾ ਗ੍ਰਸਿਆ ਹੋਇਆ ਸਿੱਖ ਵੀ ਗਏ ਤੇ ਗੁਰੂ ਨਾਨਕ ਦਾ ਉਪਦੇਸ਼ ਸਿੱਖ ਲਈ ਵੀ ਉਹਨਾਂ ਲਾਗੂ ਹੋਵੇ। ਇਹਨੂੰ ਸੱਚ ਅਸੀਂ ਮੰਨੀ। ਜੇ ਹਿੰਦੂ ਵੀਰ ਜੰਜੂ ਪਾ ਕੇ ਪਰਾਇਆ ਹੱਕ ਖਾ ਰਿਹਾ, ਪਰਾਏ ਤਨ ਨੂੰ ਬੁਰੀ ਨਜ਼ਰ ਨਾਲ ਦੇਖਦਾ, ਫਿਰ ਧਿਆਨ ਨਾਲ ਸੁਣੋ। ਜੇ ਧਰਮ ਦਾ ਚਿੰਨ ਪਾ ਕੇ ਕੁਕਰਮ ਕਰ ਰਿਹਾ, ਗੁਰੂ ਕਹਿੰਦਾ ਤੇਰਾ ਜੰਜੂ ਤੇਰਾ ਤਿਲਕ ਕਿਸੇ ਅਰਥ ਨਹੀਂ, ਤੇ ਜੇ ਮੈਂ ਵੀ ਕੜਾ ਕਿਰਪਾਨ ਤੇ ਕੇਸ ਰੱਖ ਕੇ ਪਾਪ ਕਰਨਾ ਪਿਆ, ਗੁਰੂ ਕਹਿੰਦਾ ਮੈਨੂੰ ਤੇਰੀ ਰਹਿਤ ਚੰਗੀ, ਤੇਰਾ ਬੁੱਤ ਨਹੀਂ ਮੈਨੂੰ ਚੰਗਾ। ਅਸੀਂ ਸਾਰੇ ਪੜ੍ਹਨੇ, ਫਿਰ ਅਸੀਂ ਇਸ ਚੀਜ਼ ਨੂੰ ਦੂਜੇ ਤੇ ਲਾਗੂ ਕਰ ਰਹੇ ਹਾਂ, ਆਪਣੇ ਤੇ ਕਿਉਂ ਨਹੀਂ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਪ੍ਰਮਾਣ ਹੈ ਭਗਤ ਨਾਮਦੇਵ ਜੀ ਦਾ। ਬਾਦਸ਼ਾਹ ਨੇ ਕਹਿ ਦਿੱਤਾ ਕਿ ਤੂੰ ਖੁਦਾ ਬੋਲਣਾ, ਤੂੰ ਰਾਮ ਨਹੀਂ ਬੋਲਣਾ, ਕਿਉਂਕਿ ਪਾਬੰਦੀ ਸੀ, ਢੋਲਕੀ ਨਹੀਂ ਸੀ ਵਜਾਣ ਦਿੱਤੀ ਜਾਂਦੀ ਹਿੰਦੁਸਤਾਨ ਵਿੱਚ, ਘੋੜੀ ਤੇ ਨਹੀਂ ਸੀ ਚੜਨ ਦਿੱਤਾ ਜਾਂਦਾ। ਕਮਾਲ ਦੀ ਗੱਲ, ਨਿਸ਼ਾਨ ਨਹੀਂ ਸਨ ਲਾਏ ਜਾਣ ਦਿੱਤੇ ਜਾਂਦੇ। ਫਿਰ ਇਹ ਗੁਰੂ ਨੇ ਕਿੱਡੀ ਵੱਡੀ ਕ੍ਰਾਂਤੀ ਪੈਦਾ ਕੀਤੀ, ਕਹਿਣ ਲੱਗੇ ਤੁਸੀਂ ਦੂਜੇ ਧਰਮ ਨੂੰ ਢੋਲਕੀ ਨਹੀਂ ਵਜਾਣ ਦਿੰਦੇ, ਮੈਂ ਰਣਜੀਤ ਨਗਾਰਾ ਮੜਾਂਗਾ, ਉਹਦੀ ਆਵਾਜ਼ ਤੇਰੀ ਦਿੱਲੀ ਦੇ ਕਿਲਿਆਂ ਤੱਕ ਵੀ ਜਾ ਪਹੁੰਚੇ। ਅਗਲੀ ਗੱਲ, ਘੋੜ ਸਵਾਰੀ ਗੁਲਾਮੀ ਦਾ ਚਿੰਨ ਕੋਈ ਨਹੀਂ ਕਰ ਸਕਦਾ, ਘੋੜ ਸਵਾਰੀ ਕੇਵਲ ਆਜ਼ਾਦ ਕਰ ਸਕਦੇ ਨੇ। ਮੇਰੇ ਗੁਰੂ ਨੇ ਕਿਹਾ ਮੇਰਾ ਖਾਲਸਾ ਹੋਵੇ ਜਿਹਨੂੰ ਘੋੜ ਸਵਾਰੀ ਕਰਨੀ ਆਉਂਦੀ, ਖਾਲਸਾ ਸੋਏ ਜੋ ਚੜ੍ਹੈ ਤੁਰੰਗ। ਯਾਦ ਰੱਖਿਓ, ਉਹਨਾਂ ਕਿਹਾ ਸੀ ਨਿਸ਼ਾਨ ਮਿਟਾਣੇ ਨੇ। ਮੇਰੇ ਗੁਰੂ ਨੇ ਹਰ ਸਿੱਖ ਦੇ ਉੱਤੇ ਜਦੋਂ ਫਰਰਾ ਪੈਦਾ ਕਰ ਦਿੱਤਾ, ਚੇਤੇ ਰੱਖਿਓ ਸਿੱਖ ਦੇ ਸੀਸ ਉੱਤੇ ਵੀ ਨਿਸ਼ਾਨ ਝੁਲਣ ਲੱਗ ਪਿਆ। ਇਹ ਸਤਿਗੁਰੂ ਨੇ ਗੁਲਾਮੀ ਦੀਆਂ ਜੰਜੀਰਾਂ ਤੋੜੀਆਂ, ਪਰ ਹਰ ਬੰਦੇ ਨੂੰ ਆਪਣਾ ਆਜ਼ਾਦੀ ਨਾਲ ਧਰਮ ਜੀਣ ਦੀ ਹੱਕ ਹੈ, ਪਰ ਸ਼ਰਤ ਕਿਸੇ ਦੂਜੇ ਦੇ ਧਰਮ ਨੂੰ ਸੰਨ ਲਾ ਕੇ ਨੀਵਾਂ ਦਿਖਾ ਕੇ ਨਹੀਂ। ਫਿਰ ਬੇਨਤੀ ਸੁਣੋ, ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਹੈ ਜੀ, ਭੈਰੋ ਰਾਗ ਸ਼ਬਦ ਹੈ ਭਗਤ ਨਾਮਦੇਵ ਜੀ ਦਾ। ਮੈਂ ਥੋੜੇ ਜਿਹਾ ਪ੍ਰਮਾਣ ਇਹ ਸਲੋਕ ਨੂੰ ਵਿਚਾਰਨ ਤੋਂ ਪਹਿਲਾਂ ਭੂਮਿਕਾ ਬਣਾ ਰਿਹਾ ਕਿ ਗੁਰੂ ਨਾਨਕ ਸਾਹਿਬ ਕਹਿਣਾ ਕੀ ਚਾਹੁੰਦੇ। ਬਾਦਸ਼ਾਹ ਨੇ ਕਿਹਾ ਕਿ ਤੂੰ ਰਾਮ ਨਹੀਂ ਬੋਲਣਾ, ਤੂੰ ਖੁਦਾ ਬੋਲਣਾ। ਭਗਤ ਨਾਮਦੇਵ ਕਹਿੰਦੇ ਨਾ, ਮੈਂ ਰਾਮ ਹੀ ਬੋਲਾਂਗਾ। ਭਗਤ ਜੀ ਦੇ ਹੱਥਾਂ ਚ ਹੱਥ ਕੜੀਆਂ ਲੋਹੇ ਦੀਆਂ ਲਾ ਦਿੱਤੀਆਂ, ਪੈਰਾਂ ਵਿੱਚ ਸੰਗਲ ਪਾ ਕੇ ਜੰਜੀਰਾਂ ਪਾ ਦਿੱਤੀਆਂ, ਤੇ ਇੱਥੋਂ ਤੱਕ ਜਦੋਂ ਉਹਨਾਂ ਨੂੰ ਜਕੜ ਕੇ ਹੱਥ ਕੜੀਆਂ ਨਾਲ ਤੇ ਲੋਹੇ ਦੀਆਂ ਬੇੜੀਆਂ ਨਾਲ ਸੱਟਿਆ, ਤੇ ਮਾਂ ਆ ਗਈ। ਉਹਨੇ ਕਿਹਾ ਨਾਮਦੇਵ। ਕਹਿਣ ਲੱਗੇ ਦੱਸ ਅੰਮਾ। ਕਹਿੰਦੀ ਮੇਰੇ ਤੋਂ ਤੇਰਾ ਦੁੱਖ ਨਹੀਂ ਸਹਿਆ ਜਾਂਦਾ, ਇੰਨਾ ਤਸ਼ੱਦਦ ਸਹਿਣਾ ਪਿਆ, ਹੱਥਾਂ ਪੈਰਿਆਂ ਤੇਰਾਂ ਚੋਂ ਖੂਨ ਨਿਕਲਦਾ ਪਿਆ, ਤੈਨੂੰ ਸੰਗਨਾਂ ਨਾਲ ਬੰਨੇ, ਫਿਰ ਕੀ ਕਰਾਂ ਮਾਂ। ਕਹਿਣ ਲੱਗੇ ਤੂੰ ਰਾਮ ਨੂੰ ਛੱਡ ਕੇ ਖੁਦਾ ਨਹੀਂ ਜਪ ਸਕਦਾ? ਕੀ ਖੁਦਾ ਤੇ ਰਾਮ ਵਿੱਚ ਕੋਈ ਫਰਕ ਹੈ? ਤੁਸੀਂ ਤਾਂ ਕਹਿੰਦੇ ਹੋ ਅਦਵੈਤ ਮਤ ਵਿੱਚੋਂ ਸਭ ਇੱਕ ਹੈ। ਦੇਖੋ ਉਸ ਭਗਤ ਜੀ ਦਾ ਅਕੀਦਾ। ਉਹ ਕਹਿੰਦੇ ਨੇ ਮਾਂ, ਸੱਚ ਇਵੇਂ ਕਿ ਰਾਮ ਖੁਦਾ ਲਫ਼ਜ਼ ਵਿੱਚ ਕੋਈ ਝਗੜਾ ਨਹੀਂ, ਪਰ ਜੇ ਮੈਨੂੰ ਜ਼ੋਰ ਨਾਲ ਜ਼ਬਰਦਸਤੀ ਨਾਲ ਖੁਦਾ ਬੁਲਾਏਗਾ, ਮੈਂ ਮਰ ਜਾਵਾਂਗਾ, ਪਰ ਬੋਲਾਂਗਾ ਮੈਂ ਜ਼ੁਬਾਨ ਤੋਂ ਰਾਮ ਹੀ, ਕਿਉਂਕਿ ਮੈਂ ਕਿਸੇ ਦੀ ਗੁਲਾਮੀ ਨਹੀਂ ਸਹਿ ਸਕਦਾ। ਬੇਨਤੀ ਹੈ, ਧੱਕਾ ਹੋਇਆ ਧਰਮ ਦੇ ਨਾਂ ਤੇ। ਗੁਰੂ ਗ੍ਰੰਥ ਸਾਹਿਬ ਵਿੱਚ ਇਹਦੇ ਸ਼ਬਦ ਨੇ। ਅਸੀਂ ਜਦੋਂ ਪਾਠ ਕਰਨੇ ਹਾਂ, ਸੁਲਤਾਨ ਪੁੱਛੇ ਸੁਣ ਬੇਨਾਮਾ, ਮਰਾਠੀ ਦੇ ਕੋਈ ਲਫ਼ਜ਼ ਨੇ। ਸੁਲਤਾਨ ਪੁੱਛਦਾ ਪਿਆ ਆ ਨਾਮਦੇਵ ਨੂੰ ਦੱਸ, ਸੁਲਤਾਨ ਪੁੱਛੇ ਸੁਣ ਬੇਨਾਮਾ, ਔਰਾਂ ਦਾ ਚੇਂਜ ਕਰ ਸਕਦਾ। ਇਹਨੂੰ ਗੁਰਬਾਣੀ ਚ ਇੱਕ ਬਚਨ ਕਿਹਾ, ਕਬੀਰ ਸੋਈ ਮੁੱਖ ਤੰਬ ਗਿਆ, ਉਹ ਦੇਖੂ ਤੇਰਾ ਹਰ ਬੀਠਲਾ, ਬਿਸਮਲ ਗਿਉ ਗਉ ਦਿਉ ਜਵਾਏ, ਨਾਤੁਰ ਗਰਦਨ ਮਾਰੂ ਠਾਏ, ਮਰੀ ਕੋਈ ਗਾਂ ਨੂੰ ਜਿੰਦਿਆਂ ਕਰਨੀ ਤੇ ਤੈਨੂੰ ਮਾਰ ਦੇ। ਭਗਤ ਜੀ ਕਹਿੰਦੇ ਨੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ। ਅੱਗੇ ਕਹਿੰਦੇ ਫਿਰ ਤੇਰਾ ਰਾਮ ਕਿੱਥੇ? ਕਹਿਣ ਲੱਗੇ ਸੱਚ ਇਹ ਵੇ ਕਿ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹਦੇ ਵਿੱਚ ਤੁਕਾਂ ਨੇ, ਰੁਦਨ ਕਰੇ ਨਾਮੇ ਕੀ ਮਾਏ, ਅਰਥ ਬੜੇ ਸੌਖੇ ਨੇ ਨਾ ਜੀ, ਹਿੰਦੀ ਲਫ਼ਜ਼ ਨੇ ਵਿਸਾਰੇ। ਨਾਮਦੇਵ ਕੀ ਮਾਂ ਬਰਲਾਪ ਕਰਦੀ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ, ਤੂੰ ਰਾਮ ਕੋ ਛੋੜ ਖੁਦਾ ਬੋਲ। ਅੱਗੋ ਭਗਤ ਜੀ ਕਹਿੰਦੇ ਨੇ ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ। ਦੇਖੋ ਇਹ ਭਗਤ ਦੀ ਆਜ਼ਾਦੀ ਹੈ ਧਰਮ ਦੀ, ਤੇ ਗੁਰੂ ਗ੍ਰੰਥ ਸਾਹਿਬ ਚ ਸਾਰੇ ਸ਼ਬਦ ਦਰਜ ਕੀਤੇ ਗਏ, ਤੇ ਚੇਤੇ ਰੱਖਿਓ ਉਦੋਂ ਦਰਜ ਕੀਤੇ ਗਏ ਜਦੋਂ ਇਸਲਾਮੀ ਰਾਜ ਸੀ ਇੱਥੇ। ਮਾਂ ਕਹਿ ਰਹੀ ਹੈ ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਕਹਿੰਦੇ ਨਾ ਹੋ ਤੇਰਾ ਪੂੰਗੜਾ, ਪੂੰਗੜਾ ਸਮਝ ਗਿਆ ਮੈਂ ਤੇਰਾ ਬੱਚਾ ਨਹੀਂ, ਤੂੰ ਮੈਨੂੰ ਦੁੱਧ ਪਿਆਇਆ, ਮੈਨੂੰ ਕੁੱਖ ਚ ਜਨਮ ਦਿੱਤਾ ਜੀ ਸਦਕੇ, ਪਰ ਮੈਂ ਤੇਰੇ ਦੁੱਧ ਨੂੰ ਦਾਗ ਨਹੀਂ ਲੱਗਣ ਦੇਣਾ। ਉਹਨੇ ਕਿਹਾ ਮੇਰੇ ਦੁੱਧ ਨੂੰ? ਕਹਿਣ ਲੱਗਾ ਜੇ ਮੈਂ ਅੱਜ ਰਾਮ ਬੋਲਣਾ ਛੱਡ ਦਿੱਤਾ ਤੇਰੇ ਦੁੱਧ ਨੂੰ ਦਾਗ ਲੱਗ ਜਾਏ, ਮੈਂ ਰਾਮ ਹੀ ਬੋਲਾਂਗਾ। ਛੋੜ ਰਾਮ ਕੀ ਨਾ ਭਜੈ ਖੁਦਾਏ, ਨਾ ਹੂੰ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ। ਅੱਗੇ ਕਹਿੰਦੇ ਨੇ ਗੰਗ ਜਮਨ ਜੋ ਉਲਟੀ ਬਹਿ, ਤੋ ਨਾਮਾ ਹਰ ਕਰਤਾ ਰਖੇ, ਪਾਵੋ ਬੇੜੀ ਹਾਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ। ਮੇਰੀ ਸਿਰਫ ਇੱਕ ਬੇਨਤੀ ਸੁਣੋ, ਉੱਥੇ ਭਗਤ ਜੀ ਤੇ ਜ਼ੋਰ ਦਿੱਤਾ ਗਿਆ ਤਾਕਤ ਨਾਲ ਕਿ ਤੂੰ ਆਪਣੀ ਜ਼ਬਾਨ ਦੇ ਲਫ਼ਜ਼ ਚੇਂਜ ਕਰ ਦੇ, ਰਾਮ ਸ਼ਬਦ ਨਹੀਂ ਚਾਹੀਦਾ ਖੁਦਾ ਚਾਹੀਦਾ। ਪਰ ਯਾਦ ਰੱਖਿਓ ਭਗਤ ਨਾਮਦੇਵ ਨੂੰ ਖੁਦਾ, ਰਹੀਮ, ਕਰੀਮ, ਅੱਲਾ ਸ਼ਬਦ ਨਾਲ ਕੋਈ ਖੇਟ ਨਹੀਂ। ਉਹਨਾਂ ਦੀ ਬਾਣੀ ਵਿੱਚ ਇੱਕ ਸ਼ਬਦ ਹੈ, ਜਦੋਂ ਜ਼ੋਰ ਨਾਲ ਕੋਈ ਕਹਿੰਦਾ ਤੂੰ ਖੁਦਾ ਬੋਲ, ਉਹ ਕਹਿੰਦੇ ਮਰ ਜਾਊਂਗਾ ਪਰ ਬੋਲਾਂਗਾ ਰਾਮ। ਪਰ ਜਦੋਂ ਆਪਣੀ ਮੌਤ ਚ ਭਗਤ ਕਿਤੇ ਇੱਕ ਤਾਰਾ ਲੈ ਕੇ ਗਾਉਂਦਾ, ਉੱਥੇ ਸਾਰੇ ਇਸਲਾਮਿਕ ਸ਼ਬਦ ਗਾਈ ਜਾਂਦਾ। ਉਹ ਸ਼ਬਦ ਹੈ ਮੈਂ ਅੰਦੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਅਗਲੀਆਂ ਤੁਕਾਂ ਸੁਣੋ, ਉਹਦੇ ਚ ਰਾਮ ਜ਼ਿਕਰ ਨਹੀਂ, ਮੈਂ ਅੰਦਲੇ ਕੀ ਤੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ, ਕਰੀਮਾ ਰਹੀਮਾ ਅੱਲਾਹ ਤੂੰ ਗਨੀ। ਕਹਿੰਦੇ ਮੇਰੇ ਮਨ ਚ ਨਫ਼ਰਤ ਨਹੀਂ, ਆਪਣੀ ਮੌਜ ਵਿੱਚ ਮੈਂ ਅੱਲਾਹ ਕਹਾਂਗਾ, ਕਰੀਮ ਕਹਾਂਗਾ, ਰਹੀਮ ਕਹਾਂਗਾ। ਪਰ ਜੇ ਮੇਰੇ ਤੇ ਜ਼ੋਰ ਪਾ ਕੇ, ਚੇਤੇ ਰੱਖਿਓ ਭਗਤ ਕਦੀ ਵੀ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ। ਭਾਵੇਂ ਵਕਤੀ ਕਿੰਨੀ ਵੀ ਤਾਕਤ ਹੋਵੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟ੍ਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford.

నార్త్ ఈస్ట్ క్యాల్గరీ. ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

0: परम सम्मान योग सतगुरु गुरु ग्रंथ साहिब सचे पातशाह जी दी पावन पवित्र हाजूरी अंदर आप जी हाजरी भर रहे हो। आप जितने हजूर दे चरणा विच उपस्थित हो प्यार अदब सहित उचारण करो जी। सतनाम श्री वाहे गुरु जी। फिर उचारण करो जी। सतनाम श्री वाहे गुरु जी। शरदा दी धर्म विच बहुत वड्डी थां है, परमार्थ विच शरदा दी बहुत वड्डी थां है। इच कोई शक नहीं कि धार्मिक आगू धर्म दी गल करन वाले अवतारी पुरुष गुरु साहिबान ਉਹ ਤਰਕ ਨੂੰ ਨਾਲ ਲੈ ਕੇ ਗੱਲ ਕਰਦੇ ਆ, ਪਰ ਉਹਨਾਂ ਦਾ ਤਰਕ ਫਿਰ ਵੀ ਪਰਿਪੂਰਨ ਪਰਮਾਤਮਾ ਦੇ ਨਾਮ ਦੀ ਗੱਲ ਵਾਰ ਵਾਰ ਕਰਦਾ ਹੈ। ਪਰ ਯਾਦ ਰੱਖਿਓ, ਉਹਨਾਂ ਦਾ ਤਰਕ ਜਿਹੜਾ ਲੌਜਿਕ ਜਿਹੜਾ ਹੈ, ਹਕੀਕਤ ਵਿੱਚ ਕਿਸੇ ਦੇ ਅੰਦਰ ਰੁੱਖਾਪਨ ਤੇ ਸੁੱਕਾਪਨ ਪੈਦਾ ਨਹੀਂ ਹੁੰਦਾ। ਫਿਰ ਬੇਨਤੀ ਸੁਣਿਓ, ਉਹ ਸ਼ਰਧਾ ਥੋੜੀ ਜਿਹੀ ਸੀ, ਇਹਨੂੰ ਵਾਚਨਾ ਹੈ ਇਹਦੇ ਤੇ ਬਾਣੀ ਵਿੱਚ ਉਦਾਹਰਨ ਲੈ ਕੇ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅੱਗੇ ਅਸੀਂ ਰੋਜ਼ ਅਰਦਾਸ ਕਰਨੀ। ਇਹ ਵੀ ਬੇਨਤੀ ਕਰਾਂਗਾ ਸ਼ਰਧਾ ਤੇ ਐਵੇਂ ਭੇਡ ਚਾਲ ਇਹਨਾਂ ਵਿੱਚ ਵੀ ਫਰਕ ਹੈ। ਸਾਨੂੰ ਵਿਵੇਕਤਾ ਨਾਲ ਬਾਣੀ ਦੇਖਣੀ ਪਏਗੀ। ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਰੋਜ਼ ਅਰਦਾਸ ਕਰਦੇ ਹਾਂ। ਉਸ ਅਰਦਾਸ ਵਿੱਚ ਅਸੀਂ ਆਪਣੇ ਸਤਿਗੁਰੂ ਤੋਂ, ਆਪਣੇ ਪ੍ਰਭੂ ਤੋਂ, ਆਪਣੇ ਵਾਹਿਗੁਰੂ ਜੀ ਤੋਂ ਦਾਨ ਮੰਗਦੇ ਹਾਂ। ਇੱਕ ਪੂਰੇ ਦਾ ਪੂਰਾ ਪਤਾ ਜਿਹੜਾ ਉਹ ਦਾਨ, ਜਿਹੜਾ ਦਾਨ ਲਫ਼ਜ਼ ਹੈ ਨਾ, ਇਹ ਜਿਹਨੂੰ ਮਿਲਦਾ ਪਿਆ ਨਾ, ਉਹ ਕਦੀ ਇਹ ਮਤ ਸੋਚੇ ਵੀ ਮੇਰੀ ਕਮਾਈ ਕਰਕੇ ਮਿਲਿਆ। ਦਾਨ ਹਮੇਸ਼ਾ ਦਾਤੇ ਦੇ ਤਰਸ ਕਰਕੇ ਮਿਲਦਾ ਹੁੰਦਾ, ਦਾਨ ਕਮਾਈਆਂ ਨਾਲ ਨਹੀਂ ਮਿਲਦੇ ਹੁੰਦੇ। ਦਾਨ ਕਮਾਈ ਨਾਲ ਥੋੜਾ ਮਿਲੇਗਾ। ਗੁਰੂ ਸਾਹਿਬ ਨੇ ਬਾਣੀ 'ਚ ਬਚਨ ਕਹੇ, ਕਹਿੰਦੇ ਨੇ ਕਦੀ ਦਾਤ ਲਫ਼ਜ਼ ਨੂੰ ਆਪਣੀ ਕਮਾਈ ਨਾਲ ਮਤ ਜੋੜਿਓ। ਸਿੱਖੋ, ਫਿਰ ਬੇਨਤੀ ਹੈ, ਪਰਮਾਤਮਾ ਦਾਤ ਦਿੰਦਾ ਹੈ। ਅਸੀਂ ਕਹਿੰਦੇ ਹਾਂ ਠੀਕ ਹੈ, ਜਿਹੜੇ ਨਾਮ ਜਪਦੇ ਨੇ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ। ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਚੀਜ਼ ਆਪਣੀ ਮਿਹਨਤ ਨਾਲ, ਆਪਣੀ ਕਮਾਈ ਨਾਲ ਬੰਦਾ ਮਿਲਿਆ ਜਾਏ, ਉਹਨੂੰ ਕਿਵੇਂ ਦਾਤ ਕਹੇਗਾ? ਦਾਤ ਤਾਂ ਕਮਾਈਆਂ ਨਾਲ ਨਹੀਂ ਮਿਲਦੀ, ਦਾਤ ਤਾਂ ਉਹਦੀ ਬਖਸ਼ਿਸ਼ ਨਾਲ ਮਿਲਦੀ। ਅਸੀਂ ਬਚਨ ਪੜ੍ਹਦੇ ਹਾਂ, ਇਹ ਕਨੇਹੀ ਦਾਤ, ਇਹ ਕਾਹਦੀ ਦਾਤ ਹੋ ਗਈ ਬਈ? ਆਪਣੀ ਕਮਾਈ ਕਰਕੇ ਆ ਗਈ ਦਾਤ? ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਜਿਹੜੀ ਆਪਣੇ ਆਪ ਚੀਜ਼ ਅਸੀਂ ਕਮਾਈਆਂ ਕੀਤੀਆਂ ਹੋਣ ਤੇ ਮਿਲੇ ਤੇ ਆਪਾਂ ਕਹੀਏ ਦਾਤ ਨਹੀਂ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁੱਠੈ, ਜੋ ਮਿਲੇ ਉਹ ਹੀ ਉਹਦੀ ਬਖਸ਼ਿਸ਼ ਹੈ, ਜਿਹੜੀ ਉਹ ਤਰੁੱਠ ਕੇ ਧੋਲੀ ਵਿੱਚ ਜਾਤ ਪਾ ਦਿੰਦਾ। ਫਿਰ ਬੇਨਤੀ ਹੈ ਕਿ ਦਾਨ ਜਿਹੜਾ ਸ਼ਬਦ ਕਹਿ, ਦਾਤ ਜਿਹੜਾ ਸ਼ਬਦ ਕਹਿ, ਇਹ ਨਰੋਲ ਉਹਦਾ ਫਜ਼ਲ ਕਹਿ, ਨਰੋਲ ਉਹਦੀ ਕਿਰਪਾ ਕਹਿ, ਨਰੋਲ ਉਹਦੀ ਬਖਸ਼ਿਸ਼ ਕਹਿ। ਦਾਨ ਜਾਂ ਦਾਤ ਸ਼ਬਦ ਜਿਹੜਾ ਹੈ, ਇਹ ਵਸਤੂ ਸੱਚ ਏਵੇ ਕੇਵਲ ਤਾਂ ਕੇਵਲ ਆਪਣੀ ਕਮਾਈ ਨਾਲ ਨਹੀਂ ਮਿਲਦੀ, ਇਹ ਤਾਂ ਸਿਰਫ ਉਹਦੀ ਬਖਸ਼ਿਸ਼ ਹੈ, ਜਿਹਦੇ ਤੇ ਬਖਸ਼ਿਸ਼ ਕਰੇ ਉਹਦੀ ਝੋਲੀ 'ਚ ਪਾ ਦਿੰਦਾ। ਫਿਰ ਇੱਕ ਸਵਾਲ ਉੱਠੇਗਾ, ਜਿਹੜੀ ਘਾਲਣਾ ਦੀ ਅਸੀਂ ਗੱਲ ਕਰਨੀ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਹੜੇ ਅਸੀਂ ਇਹ ਸ਼ਬਦ ਵਰਤਨੇ ਹਨ। ਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਜਦੋਂ ਕੋਈ ਘਾਲਣਾ ਘਾਲਦਾ, ਉਹ ਉਸ ਘਾਲਣਾ ਨੂੰ ਆਪਣੀ ਹਉਮੈ ਨਾਲ ਜੋੜਦਾ ਹੀ ਨਹੀਂ, ਮੈਂ ਕੀਤਾ, ਉਹ ਇੱਕੋ ਸ਼ਬਦ ਕਹਿੰਦਾ, ਇਹ ਘਾਲਣਾ ਵੀ ਤਾਂ ਹੋਈ ਜੇ ਘਾਲਣਾ ਦੀ ਤੂੰ ਦਾਤ ਦਿੱਤੀ ਤਾਂ। ਉਹ ਘਾਲਣਾ ਨੂੰ ਦਾਤ 'ਚ ਲੈਂਦਾ। ਫਿਰ ਬੇਨਤੀ ਕਿ ਉਸ ਕਮਾਈ ਨੂੰ ਆਪਣੇ ਨਾਲ ਨਹੀਂ ਜੋੜਦਾ, ਕਹਿੰਦਾ ਤਾਂ ਤੁਮਰੀ ਕਿਰਪਾ ਤੇ ਜਪੀਐ ਨਾਉ, ਸੇ ਸਿਮਰਾ ਜਿਨ ਆਪ ਸਿਮਰਾਏ। ਆਪਣੇ ਆਪ ਥੋੜਾ ਮੈਂ ਸਿਮਰਿਆ, ਜੇ ਸਿਮਰਿਆ ਹੈ, ਜੇ ਜਪਿਆ ਹੈ, ਤੇਰੀ ਕਿਰਪਾ ਨਾਲ ਜਪਿਆ, ਤੇਰੀ ਬਖਸ਼ਿਸ਼ ਨਾਲ ਜਪਿਆ, ਤੇਰੀ ਰਹਿਮਤ ਨਾਲ ਜਪਿਆ, ਮੇਰੇ ਕੋਲ ਕੋਈ ਸਮਰਥਾ ਨਹੀਂ, ਸਿਮਰਨ ਕਮਾਈ ਤੇਰੀ ਬਖਸ਼ਿਸ਼ ਹੈ। ਇਹੀ ਕਾਰਨ ਭਾਈ ਸਾਹਿਬ ਜੀ ਨੇ ਇਸ ਗੱਲ ਨੂੰ ਸੋਹਣਾ ਖੋਲਿਆ, ਗੁਰੂ ਨਾਨਕ ਸਾਹਿਬ ਦੇ ਬਾਰੇ ਗੱਲ ਕਰਦਿਆਂ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ। ਉਹਨਾਂ ਨੇ ਪਹਿਲਾਂ ਬਖਸ਼ਿਸ਼ ਪ੍ਰਾਪਤ ਕੀਤੀ, ਉਹ ਜਿਹੜੀ ਬਖਸ਼ਿਸ਼ ਹੈ, ਉਹ ਤੋਂ ਬਾਅਦ ਘਾਲਣਾ ਦੀ ਗੱਲ ਕਰਦੇ ਹਾਂ। ਫਿਰ ਮੈਂ ਬੇਨਤੀ ਕਰਾਂਗਾ ਸਾਧ ਸੰਗਤ ਕਿ ਅਸੀਂ ਗੁਰੂ ਚਰਨਾਂ 'ਚ ਰੋਜ਼ ਇੱਕ ਬੇਨਤੀ ਕਰਨੀ, ਉਸ ਵਿੱਚ ਅਸੀਂ ਦਾਨ ਮੰਗਦੇ ਹਾਂ ਤੇ ਗੁਰਮੁਖੋ ਉਹਨਾਂ ਦਾਨਾਂ ਦੇ ਵਿੱਚ ਖਾਸ ਕਰਕੇ ਦੋ ਦਾਨ ਨੇ, ਜਿਹੜੇ ਅੱਜ ਦੀ ਵਿਆਖਿਆ ਨਾਲ ਜੁੜੇ ਹੋਏ। ਉਸ ਵਿੱਚ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਇਹ ਸਾਰੇ ਅਸੀਂ ਮੰਗਦੇ ਹਾਂ, ਸਾਰੇ ਸਿੱਖਾਂ ਲਈ ਮੰਗਦੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਫਿਰ ਦੋ ਦਾਨ ਮੰਗੇ ਜਾਂਦੇ ਨੇ, ਵਿਸ਼ਵਾਸ ਦਾਨ ਤੇ ਭਰੋਸਾ ਦਾਨ। ਇਹ ਬੜੇ ਵੱਡੇ ਦਾਨ ਨੇ ਜੀ। ਹੇ ਪ੍ਰਭੂ ਤੂੰ ਕਿਰਪਾ ਸਤਿਗੁਰੂ ਮੇਰ ਕਰੀ, ਜੇ ਸਾਡੀ ਸ਼ਰਧਾ, ਵਿਸ਼ਵਾਸ, ਸਾਡਾ ਭਰੋਸਾ ਥਿੜ ਗਿਆ, ਸੱਚ ਇਹ ਵੇ ਕੁਛ ਵੀ ਪੱਲੇ ਨਹੀਂ ਰਹਿਣਾ, ਤੂੰ ਇੱਕ ਤਰਸ ਕਰ, ਸਾਡੇ ਕੋਲ ਇੰਨੀ ਮਿਹਨਤ ਨਹੀਂ ਅਸੀਂ ਭਰੋਸਾ ਬਣਾ ਸਕੀਏ, ਪ੍ਰਤੀਤ ਬਣਾ ਸਕੀਏ, ਵਿਸ਼ਵਾਸ ਬਣਾ ਸਕੀਏ। ਹਕੀਕਤ ਇਹ ਵੇ ਸਾਡਾ ਵਿਸ਼ਵਾਸ ਵੀ ਇੱਕ ਦਾਨ ਹੈ, ਸਾਡਾ ਭਰੋਸਾ ਵੀ ਇੱਕ ਦਾਨ ਹੈ। ਜੇ ਤੂੰ ਤਰਸ ਕਰੇ ਤੇ ਵਿਸ਼ਵਾਸ ਤੇ ਭਰੋਸਾ ਬਣ ਸਕਦਾ ਹੈ, ਤੇਰੀ ਕਿਰਪਾ ਤੋਂ ਬਿਨਾਂ ਇਹ ਵੀ ਸਾਡਾ ਨਹੀਂ ਬਣ ਸਕਦਾ। ਬੇਨਤੀ ਹੈ ਜੀ, ਵਿਸ਼ਵਾਸ ਦਾਨ ਤੇ ਭਰੋਸਾ ਦਾਨ ਅਸੀਂ ਦੋ ਸ਼ਬਦ ਵਰਤਦੇ, ਭਾਵੇਂ ਦੀ ਵਿਆਖਿਆ ਆਪਾਂ ਕਈ ਵਾਰ ਕੀਤੀ ਹੈ ਜੀ, ਕਿ ਵਿਸ਼ਵਾਸ ਦਾ ਅਰਥ ਪ੍ਰਭੂ ਹੈ ਤੇ ਭਰੋਸੇ ਦਾ ਅਰਥ ਅਸੀਂ ਕਈ ਵਾਰੀ ਕਰਨੇ ਹਾਂ, ਕੱਲਾ ਹੈ ਨਹੀਂ, ਉਹ ਮੇਰੇ ਅੰਗ ਸੰਗ ਹੈ। ਫਿਰ ਬੇਨਤੀ ਕਰਾਂਗਾ ਜੀ, ਜਿਹੜੀ ਸ਼ਰਧਾ ਹੈ, ਅਸੀਂ ਅੰਨੀ ਸ਼ਬਦ ਸ਼ਰਧਾ ਵੀ ਵਰਤਨੇ, ਜਿਨ੍ਹਾਂ ਵਿਚਾਰਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਪਖੰਡੀ ਵਰਗ ਲਾ ਕੇ ਲੈ ਜਾਂਦੇ ਆ, ਤੇ ਜੇ ਇਹ ਪਤਾ ਹੈ ਮੇਰਾ ਗੁਰੂ ਸਮਰੱਥ ਹੈ, ਮੇਰਾ ਗੁਰੂ ਬਖਸ਼ਿੰਦ ਹੈ, ਮੇਰਾ ਸਤਿਗੁਰੂ ਪੂਰਾ ਹੈ, ਤੇ ਫਿਰ ਉਹਦੇ ਉੱਤੇ ਸ਼ੱਕ ਕਰੀ ਜਾਣਾ, ਤਰਕ ਕਰੀ ਜਾਣਾ, ਹੁਜਤਾਂ ਕਰੀ ਜਾਣਾ, ਮੇਰਾ ਖਿਆਲ ਹੈ ਉਹ ਬਦਕਿਸਮਤੀ ਹੋ ਸਕਦੀ ਹੈ, ਕਿਉਂਕਿ ਸਮਰੱਥ ਗੁਰੂ ਜੋ ਕਹਿੰਦਾ ਹੈ ਫਿਰ ਉਹਨੂੰ ਸਤ ਬਚਨ ਕਰਕੇ ਸਵੀਕਾਰਨ ਵਿੱਚ ਹੀ ਭਲਾ। ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੀਏ ਅਸੀਂ, ਮੈਂ ਬੇਨਤੀ ਕੀਤੀ, ਸ਼ਬਦ ਆਇਆ ਭਾਵਨੀ, ਸ਼ਰਧਾ, ਪ੍ਰਤੀਤ, ਇਹ ਸਾਰੇ ਬਚਨ ਆਪਾਂ ਇਕੱਠੇ ਲੈ ਲਾਂਗੇ। ਹਰਜ਼ੂ ਹਜ਼ੂਰ ਦੇ ਅੰਮ੍ਰਿਤ ਬਾਣੀ ਵਿੱਚ ਬਚਨ ਨੇ ਕਿ ਦੇਖੋ, ਜਿੱਥੇ ਸਤ ਸੰਗਤ ਮਿਲ ਸ਼ਰਧਾ ਉਪਜੈ। ਸਤ ਸੰਗਤ ਜੇ ਕੋਈ ਬੰਦਾ ਕਰੇਗਾ, ਉਹਦੇ ਅੰਦਰ ਸ਼ਰਧਾ ਪੈਦਾ ਹੋਵੇਗੀ, ਵਿਸ਼ਵਾਸ ਪੈਦਾ ਹੋਵੇਗਾ, ਭਰੋਸਾ ਪੈਦਾ ਹੋਵੇਗਾ। ਸੱਚ ਇਹ ਵੇ ਕਿ ਧਰਮ ਦੀ ਦੁਨੀਆਂ, ਖਾਸ ਕਰਕੇ ਜਦੋਂ ਅਸੀਂ ਗੁਰਮਤ ਦੀ ਗੱਲ ਕਰਨੇ ਆ, ਇੱਥੇ ਤੇ ਭਰੋਸਾ, ਸ਼ਰਧਾ, ਪ੍ਰਤੀਤ ਨੂੰ ਬੜੀ ਵੱਡੀ ਥਾਂ ਦਿੱਤੀ ਗਈ। ਇਹਦੇ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਆਪਾਂ ਚੱਲ ਸਕਦੇ। ਜਿਸ ਦਾ ਰੂਪ ਕੋਈ ਨਹੀਂ, ਜਿਸ ਦਾ ਰੇਖ ਕੋਈ ਨਹੀਂ, ਜਿਹਦਾ ਚੱਕਰ ਚਿੰਨ੍ਹ ਕੋਈ ਨਹੀਂ, ਜਿਹਦਾ ਨਾਮ ਠਾਮ ਕੋਈ ਨਹੀਂ, ਜਿਹਦੀ ਜਾਤ ਕੋਈ ਨਹੀਂ, ਜਿਹਦਾ ਮਜ਼ਹਬ ਕੋਈ ਨਹੀਂ, ਇਹ ਭਰੋਸਾ ਬਣਾਉਣਾ ਉਹ ਹੈ, ਇਹ ਸ਼ਰਧਾ ਨਹੀਂ ਤਾਂ ਹੋਰ ਕੀ। ਜਾਪ ਸਾਹਿਬ ਦਾ ਅਸੀਂ ਪਹਿਲਾ ਛੰਦ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਜਿਹੜਾ ਛਪੈ ਛੰਦ ਹੈ, ਤੇ ਦਾਸ ਤੇ ਕਈ ਵਾਰੀ ਬੇਨਤੀ ਕਰਦਾ ਕਿ ਜਾਪ ਸਾਹਿਬ ਦੀ ਬਾਣੀ ਦਾ ਪਹਿਲਾ ਛੰਦ, ਛਪੈ ਛੰਦ ਜਿਹੜਾ, ਉਹ ਬਾਕੀ ਸਾਰੀ ਬਾਣੀ ਜਿਹੜੀ ਇਸੇ ਛੰਦ ਦੀ ਹੀ ਵਿਆਖਿਆ ਕਰੀ ਜਾਂਦੀ, ਜਿਸ ਪਰਮ ਸੱਤ ਨੂੰ ਇਸ ਛੰਦ ਵਿੱਚ ਬਿਆਨ ਕੀਤਾ, ਬਾਕੀ ਸਾਰੇ ਜਿਹੜੇ ਬਚਨ ਨੇ ਹਕੀਕਤ ਵਿੱਚ ਉਹ ਇਸੇ ਹੀ ਛੰਦ ਦੀ ਵਿਆਖਿਆ ਚੱਲਦੀ ਪਈ। ਥੋੜਾ ਜਿਹਾ ਅਸੀਂ ਅਰਥ ਤਾਂ ਬੜੀ ਵਾਰੀ ਕੀਤੇ, ਭਰੋਸਾ ਕੀ ਚੀਜ਼ ਹੈ। ਮਹਾਰਾਜ ਸ਼ਬਦ ਵਰਦੇ ਆ ਕਿ ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹੀਂ ਜੀ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੀ। ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹੀਂ ਜੀ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੀ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀ ਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣੀਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣਤਨ ਕਹਿਤ, ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ। ਜਦੋਂ ਅਸੀਂ ਬਚਨ ਪੜ੍ਹਨੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਉਸ ਦਾ ਕੋਈ ਰੂਪ ਨਹੀਂ, ਉਹ ਕਾਲਾ, ਪੀਲਾ, ਲਾਲ ਕੋਈ ਰੰਗ ਨਹੀਂ ਉਹਦਾ, ਉਹਦਾ ਸਾਡੀ ਤਰ੍ਹਾਂ ਕੋਈ ਚੱਕਰ ਚਿੰਨ੍ਹ ਨਹੀਂ, ਜਿਵੇਂ ਸਾਡੇ ਹੱਥਾਂ ਪੈਰਾਂ ਦੇ ਨਿਸ਼ਾਨ ਨੇ, ਉਹਦਾ ਕੋਈ ਇੱਕ ਵਰਨ ਨਹੀਂ, ਉਹਦੀ ਕੋਈ ਇੱਕ ਗੋਤ ਨਹੀਂ, ਉਹਦਾ ਕੋਈ ਇੱਕ ਫਿਰਕਾ ਨਹੀਂ। ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹੀਂ ਜੇ, ਰੂਪ ਰੰਗ ਅਰ ਰੇਖ ਭੇਖ ਕੋਈ ਉਹਦਾ ਇੱਕ ਲਿਬਾਸ ਨਹੀਂ, ਕੋ ਕਹਿ ਨਾ ਸਕਦ ਕਹੀ। ਇੱਥੋਂ ਤੱਕ ਨਾ ਸ਼ਬਦ ਵਰਦੇ, ਨਾ ਰੂਪ ਹੈ, ਨਾ ਰੇਖ ਹੈ, ਨਾ ਜਾਤ ਕਹਿ, ਨਾ ਗੋਤ ਕਹਿ, ਨਾ ਰੰਗ ਹੈ, ਕੁਛ ਵੀ ਨਹੀਂ। ਹੁਣ ਅੱਗੇ ਆਸਥਾ ਬਣਾਉਂਦੇ ਨੇ, ਆਹ ਸ਼ਰਧਾ ਹੈ, ਕਹਿੰਦੇ ਜਿਹਦਾ ਕੁਛ ਵੀ ਮੈਂ ਤੈਨੂੰ ਕਹਿ ਦਿੱਤਾ ਹੈ ਹੀ ਨਹੀਂ, ਰੂਪ ਰੇਖ ਰੰਗ ਕੁਛ ਵੀ ਨਹੀਂ। ਪਰ ਅੱਗੇ ਬਚਨ ਕਰਦੇ ਆ, ਚੇਤੇ ਰੱਖੀ ਉਹਦੀ ਹੋਂਦ ਹੈ, ਬਸ ਇਹ ਸ਼ਰਧਾ ਨੂੰ ਲੈ ਕੇ ਤੁਰੀ, ਜਿਹੜਾ ਅਦ੍ਰਿਸ਼ਟ ਨਹੀਂ ਦਿਸ ਰਿਹਾ ਉਹਦੀ ਸਤਿਆ ਕੰਮ ਕਰਦੀ ਪਈ। ਫਿਰ ਬੇਨਤੀ, ਰੂਪ ਰੰਗ ਅਰ ਰੇਖ ਭੇਖੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨਭਉ ਪ੍ਰਕਾਸ਼, ਉਹਦੀ ਜਿਹੜੀ ਹਸਤੀ ਹੈ, ਇੱਥੇ ਮੂਰਤ ਦਾ ਅਰਥ ਹੈ ਹਸਤੀ, ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਜਿਹੜੀ ਹਸਤੀ ਹੈ ਉਹ ਹੈ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀ ਜੈ, ਉਹ ਆਪਣੇ ਆਪ ਤੋਂ ਪੈਦਾ ਹੋਇਆ, ਉਹਦੀ ਸ਼ਕਤੀ ਉਹਦੇ ਬਲ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਸੱਚ ਇਹ ਕਰੋੜਾਂ ਇੰਦਰ ਵਰਗੇ ਦੇਵਤੇ ਜਿਹੜੇ ਨੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਕਤੀ ਸਾਹਮਣੇ ਚੁੱਕੇ ਹੋਏ। ਮੈਂ ਬੇਨਤੀ ਕਰਾਂਗਾ, ਰੂਪ ਰੇਖ ਕੁਛ ਵੀ ਨਹੀਂ, ਪਰ ਇਹ ਸ਼ਬਦ ਵਰਤਣਾ ਅਚਲ ਮੂਰਤ, ਇਹ ਸ਼ਬਦ ਕਹਿ ਰਿਹਾ ਕਿ ਉਹਦੀ ਖੂੰਦ ਹੈ। ਤਾਂ ਦਾਸ ਬੇਨਤੀ ਆਰੰਭ ਕੀਤੀ, ਪਹਿਲੀ ਗੱਲ ਕਿ ਜਿਸ ਦਾ ਰੂਪ ਰੇਖ ਰੰਗ ਕੁਛ ਵੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਉਸ ਦੀ ਖੋਦ ਨੂੰ ਸਵੀਕਾਰਦੀ ਹੈ। ਤੇ ਜਦੋਂ ਅਸੀਂ ਗੁਰੂ ਜੀ ਕੋਲ ਆਉਂਦੇ ਹਾਂ, ਮੇਰਾ ਖਿਆਲ ਬੰਦਾ ਬਾਹਰ ਜਦੋਂ ਜਿੰਨਾ ਮਰਜ਼ੀ ਕੋਈ ਤਰਕ ਕਟਾਕਸ਼ ਕਰੇ, ਜਦੋਂ ਗੁਰੂ ਅੱਗੇ ਮੱਥਾ ਟੇਕ ਦਿੱਤਾ ਨਾ, ਜਦੋਂ ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਲਈ, ਵਾਹਿਗੁਰੂ ਜੀ, ਉਦੋਂ ਇੱਕੋ ਅਰਦਾਸ ਕਰਿਓ, ਸਭ ਕੁਝ ਬੰਦੇ ਦਾ ਜਾ ਸਕਦਾ ਹੈ, ਕੁਛ ਵੀ ਨਹੀਂ ਜਾਏਗਾ ਜੇ ਸਿਦਕ ਬੱਜਾ ਰਿਹਾ, ਜੇ ਸਿਦਕ ਚਲਾ ਗਿਆ ਤੇ ਸਭ ਕੁਝ ਹੋਣ ਦੇ ਬਾਵਜੂਦ ਸਭ ਕੁਝ ਚਲਾ ਜਾਏ। ਭਰੋਸਾ ਬੜੀ ਵੱਡੀ ਚੀਜ਼ ਹੈ, ਪ੍ਰਤੀਤ ਬੜੀ ਵੱਡੀ ਚੀਜ਼ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਮਹਾਰਾਜ ਜੀ ਨੇ ਪ੍ਰਤੀਤ ਬਾਰੇ ਜਿਹੜੇ ਸ਼ਬਦ ਕਹਿ ਸੀ, ਜਦੋਂ ਪੜ੍ਹਦੇ ਹਾਂ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਜਿਸ ਦੇ ਮਨ ਵਿੱਚ ਗੁਰੂ ਲਈ ਪ੍ਰਤੀਤ ਹੋਵੇ, ਚੇਤੇ ਰੱਖਿਓ ਰੱਬ ਵੀ ਉਹਦੇ ਚੇਤੇ ਚ ਚੱਲਦਾ। ਜਿਹਨੂੰ ਗੁਰੂ ਤੇ ਪ੍ਰਤੀਤ ਨੇ ਉਹਦੇ ਅੰਦਰ ਨਾਮ ਵੀ ਨਹੀਂ ਚੱਲਦਾ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤੀਸ ਜਨ ਆਵੇ ਹਰ ਪ੍ਰਭ ਚੀਤ, ਪ੍ਰਭੂ ਵੀ ਉਹਦੇ ਚੇਤੇ ਚ ਹੈ ਜਿਹਦੇ ਅੰਦਰ ਗੁਰੂ ਦੀ ਪ੍ਰਤੀਤ ਹੈ। ਅਗਲਾ ਬਚਨ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਹੈ, ਸਤਿਗੁਰੂ ਕਹਿੰਦੇ ਨੇ ਜਿਸ ਦੇ ਅੰਦਰ ਪ੍ਰਤੀਤ ਵੱਜ ਜਾਏ ਉਹਨੂੰ ਪਰਮਾਤਮਾ ਚੇਤੇ ਹੁੰਦਾ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਦੋਂ ਅਸੀਂ ਕਹਿੰਦੇ ਹਾਂ ਉਹ ਇੱਕ ਪ੍ਰਤੀਤ ਨਹੀਂ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤੀਸ ਜਨ ਆਵੇ ਹਰ ਪ੍ਰਭ ਕੀਤ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ। ਹੁਣ ਅੱਗੇ ਕੀ ਹੈ ਜੀ, ਕਿਹੜੀ ਸਾਧਨਾ ਦੱਸੀ ਉੱਥੇ? ਕਹਿੰਦੇ ਨੇ ਸਿਰਫ ਆ ਇੱਕ ਵਿਸ਼ਵਾਸ, ਜਿਸ ਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਏ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਸ ਦੇ ਅੰਦਰ ਤਤ ਗਿਆਨ ਪੈਦਾ ਹੋ ਜਾਂਦਾ ਜਿਹਨੂੰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਕਿਰਪਾ ਕਰਕੇ ਪ੍ਰੀਤ ਭਰੋਸਾ ਤੇ ਵਿਸ਼ਵਾਸ ਦੀ ਦਾਤ ਦੇ ਦਿੰਦਾ। ਤਾਂ ਬੇਨਤੀ ਕੀਤੀ ਜੀ, ਵਿਸ਼ਵਾਸ, ਭਰੋਸਾ, ਪ੍ਰਤੀਤ, ਸ਼ਰਧਾ, ਸਿਦਕ, ਫੇਥ। ਇਸ ਤੋਂ ਅੱਗੇ ਥੋੜੀ ਜੀ ਬੇਨਤੀ ਕਰਾਂ, ਪਰਮਾਤਮਾ ਵੀ ਸੱਚੀ ਗੱਲ ਸ਼ਰਧਾ ਦੀ ਹੈ, ਭਰੋਸੇ ਦਾ ਹੀ ਹੈ। ਜੇ ਕਹੋ ਜੀ ਅਸੀਂ ਦਿਮਾਗੀ ਗਿਣਤੀਆਂ ਮਿਣਤੀਆਂ ਨਾਲ, ਅਸੀਂ ਆਪਣੇ ਢੰਗ ਤਰੀਕੇ ਨਾਲ ਜੀ ਵੀ ਇਸ ਤਰ੍ਹਾਂ ਰੱਬ ਇਸ ਤਰ੍ਹਾਂ ਨੀ, ਇਸ ਤਰ੍ਹਾਂ, ਇਸ ਤਰ੍ਹਾਂ ਨੀ, ਇਸ ਤਰ੍ਹਾਂ, ਜਿੰਨਾ ਮਰਜ਼ੀ ਸਾਰੀ ਜ਼ਿੰਦਗੀ, ਸੱਚ ਇਹ ਵੇ ਕਿ ਤੁਸੀਂ ਇੱਕ ਨੁਕਤੇ ਨੂੰ ਲੈ ਕੇ ਖੋਜੀ ਜਾਓ, ਖੋਜੀ ਜਾਓ। ਪਿਆਰੋ ਠੀਕ ਹੈ ਗਿਆਨੀ ਬਣ ਸਕਾਂਗੇ, ਪਰ ਪ੍ਰਭੂ ਦੀ ਪ੍ਰਾਪਤੀ ਤਾਂ ਕਹਿ ਜੇ ਸਾਡੇ ਅੰਦਰ ਸ਼ਰਧਾ ਹੈ, ਸ਼ਰਧਾ ਤੋਂ ਬਿਨਾਂ ਨਹੀਂ। ਸਤਿਗੁਰੂ ਜੀ ਨੇ ਹਜ਼ੂਰ ਨੇ ਬਖਸ਼ਿਸ਼ ਕੀਤੀ ਤੇ ਉਹਨਾਂ ਇਹ ਬਖਸ਼ਿਸ਼ ਕਰਦਿਆਂ ਕਿਹਾ ਕਿ ਪ੍ਰਤੀਤ, ਪ੍ਰਤੀਤ ਔਰ ਪਰਮਾਤਮਾ, ਪ੍ਰੇਮ ਔਰ ਪ੍ਰਤੀਤ, ਇਹ ਦੋਨੋਂ ਸ਼ਬਦ ਬੜੇ ਨੇੜੇ ਦੇ। ਪ੍ਰੇਮ ਤੇ ਸ਼ਰਧਾ ਦਾ ਬੜਾ ਆਪਸੀ ਸੰਬੰਧ ਹੈ ਜੀ। ਪ੍ਰੇਮ ਓਨੀ ਦੇਰ ਤੱਕ ਉਛਾਲੀ ਨਹੀਂ ਮਾਰਦਾ ਜਿੰਨੀ ਦੇਰ ਤੱਕ ਸ਼ਰਧਾ ਨਾ ਹੋਵੇ। ਅਸ਼ਰਧਕ ਬੰਦਾ ਪ੍ਰੇਮ ਦੀ ਕਥਾ ਕਰ ਸਕੇਗਾ, ਪ੍ਰੇਮ ਦਾ ਕੀਰਤਨ ਕਰ ਸਕੇਗਾ, ਪ੍ਰੇਮ ਬਾਰੇ ਬੋਲ ਸਕੇਗਾ, ਪਰ ਉਹਦੀਆਂ ਅੱਖਾਂ ਨਹੀਂ ਛਲਕਣਗੀਆਂ, ਕਿਉਂਕਿ ਸ਼ਰਧਾ ਤੇ ਪ੍ਰੇਮ ਦੋਨੋਂ ਇਕੱਠੇ ਰਹਿੰਦੇ ਨੇ। ਜਿੱਥੇ ਸ਼ਰਧਾ ਹੋਵੇਗੀ ਉੱਥੇ ਪ੍ਰੇਮ ਜ਼ਰੂਰ ਝਲਕ ਮਾਰੇਗਾ, ਇਹ ਦੋਨੋਂ ਇਕੱਠੇ ਰਹਿਣਗੇ। ਭਗਤ ਰਵਿਦਾਸ ਹੈ, ਆਪ ਸਭ ਨੂੰ ਪਤਾ ਹੈ, ਉਸ ਬਿਰਾਦਰੀ ਵਿੱਚੋਂ ਸਨ ਜਿਨ੍ਹਾਂ ਦਾ ਕੰਮ ਸੀ ਸਿਰਫ ਮਰੇ ਹੋਏ ਪਸ਼ੂ ਢੂੰਡਾ, ਚਮੜੇ ਦਾ ਕੰਮ ਕਰਦੇ ਨੇ, ਚਮਾਰ ਨੇ ਨਾ, ਚਲੋ ਇਹਨੂੰ ਜਾਤ ਨਾਲ ਜੋੜ ਕੇ ਨਾ ਦੇਖਣਾ, ਸਿਰਫ ਕਿਰਤ ਸੀ ਚੰਮ ਦੀ, ਚਮਾਰ ਨੇ। ਪਰ ਜਿਸ ਥਾਂ ਤੇ ਰਹਿੰਦੇ ਨੇ ਉਹ ਲੋਕ ਇਹ ਦਾਅਵਾ ਕਰਦੇ ਨੇ ਕਿ ਪਰਮਾਤਮਾ ਦੀ ਇਬਾਦਤ, ਪ੍ਰਭੂ ਦੀ ਇਬਾਦਤ ਕੇਵਲ ਅਸੀਂ ਉੱਚੀ ਜਾਤ ਵਾਲੇ ਕਰ ਸਕਦੇ ਹਾਂ, ਇਹ ਨਹੀਂ। ਉਸ ਮਹਾਂਪੁਰਖ ਨੇ ਇੱਕ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਚ ਦਰਜ ਕਿਹਾ, ਕਹਿੰਦੇ ਦੇਖੋ ਪਰਮਾਤਮਾ ਬਾਰੇ ਕੋਈ ਜਾਤ, ਕੋਈ ਧਰਮ, ਵੈਗੁਰੂ ਗੱਲ ਧਿਆਨ ਨਾਲ ਸੁਣੋ, ਕੋਈ ਧਰਮ, ਕੋਈ ਮਜ਼ਹਬ, ਕੋਈ ਜਾਤ, ਕੋਈ ਫਿਰਕਾ, ਕੋਈ ਇਨਸਾਨ ਇਹ ਜੇ ਦਾਅਵਾ ਕਰਕੇ ਕਹਿ ਜੀ ਪੁਸ਼ਤੈਨੀ ਰੱਬ ਸਾਡਾ ਹੀ, ਚੇਤੇ ਰੱਖਿਓ ਬਿਲਕੁਲ ਝੂਠ ਹੈ ਕਿ ਪਰਮਾਤਮਾ ਸਾਡਾ ਜੀ, ਹਮ ਬ੍ਰਾਹਮਣ ਹੋਤੇ ਹੈ ਪ੍ਰਭੂ ਹਮਾਰਾ ਹੈ, ਅਸੀਂ ਉੱਚੀ ਜਾਤ ਦੇ ਹਾਂ ਪਰਮਾਤਮਾ ਸਾਡਾ ਹੈ। ਭਗਤ ਸਾਹਿਬ ਨੇ ਇੱਕ ਦਲੀਲ ਦਿੱਤੀ ਹੈ, ਕਹਿੰਦੇ ਨੇ ਇਹਨੂੰ ਪਦਾਰਥ ਨਾਲ ਪਰਮਾਰਥ ਨੂੰ ਜੋੜ ਕੇ ਵਿਆਖਿਆ ਨਾ ਕਰੀਏ। ਫਿਰ ਸੁਣਿਓ, ਪਦਾਰਥ ਤੇ ਪਰਮਾਰਥ, ਪਦਾਰਥ ਮੇਰਾ ਘਰ ਹੈ, ਤੁਹਾਡਾ ਘਰ ਹੈ, ਸਾਨੂੰ ਸਾਡੇ ਬਾਪ ਨੇ ਜੋ ਕਾਇਦਾ ਕਾਨੂੰਨ ਮੁਲਕ ਦਾ, ਅਸੀਂ ਬਾਪ ਦੇ ਘਰ ਚ ਰਹਿੰਦੇ ਹਾਂ, ਤੇ ਜੇ ਕੋਈ ਬਾਹਰ ਦਾ ਆਵੇਗਾ ਅਸੀਂ ਸ਼ਬਦ ਵਰਤਾਂਗੇ ਮੇਰੇ ਪਿਓ ਦਾ ਘਰ ਹੈ, ਤੇਰੀ ਕੀ ਉਰਤ? ਦੁਕਾਨ ਸਾਨੂੰ ਪੁਸ਼ਤੈਨੀ ਮਿਲ ਸਕਦੀ ਹੈ, ਮਕਾਨ ਸਾਨੂੰ ਆਪਣੇ ਪੂਰਵਜਾਂ ਦਾ ਮਿਲ ਸਕਦਾ, ਜ਼ਮੀਨ ਉਹਨਾਂ ਦੀ ਮਿਲ ਸਕਦੀ ਹੈ, ਬੈਂਕ ਵਿੱਚ ਪਏ ਕੋਈ ਪੈਸੇ ਜੇ ਕਹਿ ਜਾਣ ਤੇ ਬਜ਼ੁਰਗਾਂ ਦੇ ਮਿਲ ਸਕਦੇ ਨੇ, ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਦੀ ਜ਼ਮੀਨ ਪੈਸਾ ਜਾਇਦਾਦ ਰਜਿਸਟਰਡ ਹੈ, ਸੱਚ ਇਹ ਵੀ ਰੱਬ ਕਿਸੇ ਦਾ ਵੀ ਰਜਿਸਟਰਡ ਨਹੀਂ, ਕਿਸੇ ਦੇ ਪਿਓ ਦਾ ਨਹੀਂ ਖਰੀਦਿਆ ਹੋਇਆ। ਬਾਬਾ ਰਵਿਦਾਸ ਕਹਿੰਦਾ ਸੱਚ ਇਹ ਉਹਤੇ ਭਾਵਨਾ ਦਾ, ਜਿੱਥੇ ਪੈਦਾ ਹੋ ਜਾਏ ਚਮੜੇ ਵਾਲੇ ਕੋਲ ਵੀ ਆ ਜਾਂਦਾ। ਤਾਂ ਬੇਨਤੀ ਕੀਤੀ ਜੀ ਭਾਵਨੀ ਬਣ ਜਾਏ। ਭਗਤ ਸਾਹਿਬ ਦਾ ਇਹ ਤੋਕੇ ਜੀ ਇੱਕ ਆਪਣ ਬਾਪੈ ਨਾ ਹੀ ਕਿਸੇ ਕੋ, ਸਿੱਧੇ ਸ਼ਬਦ ਪੰਜਾਬੀ ਦੇ ਰੱਬ ਕਿਸੇ ਦੇ ਪਿਓ ਦਾ ਨਹੀਂ, ਆਪਣ ਬਾਪੈ ਨਾ ਹੀ ਕਿਸੇ ਕੋ, ਪਰਮਾਤਮਾ ਵਾਹਿਗੁਰੂ ਕਿਸੇ ਦੇ ਪਿਓ ਦਾ ਖਰੀਦਿਆ ਹੋਇਆ ਨਹੀਂ। ਭਾਵਨ ਕੌਰ ਰਾਜਾ ਜਿਹਦੇ ਅੰਦਰ ਗੁਰਮੁਖ ਭਾਵਨਾ ਬਣ ਜੇ ਪਰਮਾਤਮਾ ਉਸੇ ਦਾ ਹੀ ਹੈ। ਮੈਂ ਬੇਨਤੀ ਕਰਾਂਗਾ ਭਾਵਨਾ, ਸ਼ਰਧਾ, ਵਿਸ਼ਵਾਸ ਜਿਹੜੇ ਅਸੀਂ ਸ਼ਬਦ ਵਰਤੇ ਨੇ ਪ੍ਰਤੀਤ, ਇਹ ਇਹਨਾਂ ਇਹਨਾਂ ਕਰਕੇ ਪ੍ਰਭੂ ਦੀ ਬਖਸ਼ਿਸ਼ ਹੈ ਪਰਮਾਤਮਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਚ ਕੁਝ ਹੋਰ ਬਚਨ ਕੀਤੇ ਆ ਇਸ ਸੰਬੰਧੀ, ਪਰ ਮੈਂ ਉਹ ਜ਼ਰੂਰੀ ਆਪ ਨਾਲ ਸਾਂਝੇ ਕਰਨੇ ਚਾਹੁੰਦਾ। ਪਹਿਲੀ ਗੱਲ ਕਿ ਸਾਡੀ ਸ਼ਰਧਾ ਅਸੀਂ ਜਪਦੇ ਹਾਂ ਨਹੀਂ ਜਪਦੇ ਗੱਲ ਵੱਖਰੀ, ਪਰ ਇਹ ਤਾਂ ਕੀਦਾ ਹੋਣਾ ਚਾਹੀਦਾ ਵੀ ਰੱਬ ਹੈ ਹੈ। ਅਸੀਂ ਅਜੇ ਗੁਰੂ ਨੇੜੇ ਲੱਗੇ ਹਾਂ ਕਿ ਨਹੀਂ ਇਹ ਬਾਅਦ ਦੀ ਗੱਲ ਹੈ, ਪਰ ਸਾਡੇ ਅੰਦਰ ਇਹ ਯਕੀਨ ਤਾਂ ਹੋਣਾ ਚਾਹੀਦਾ ਮੇਰਾ ਗੁਰੂ ਸੰਗਤ ਹੈ। ਸ਼ਾਇਦ ਇਹੀ ਕਾਰਨ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਮੈਂ ਕਹਿੰਦਾ ਅਸੀਂ ਲੋਕ, ਮੈਂ ਬੋਲਿਆ ਤੁਸੀਂ ਮੈਨੂੰ ਸੁਣ ਕੇ ਅੱਗੇ ਵਿਆਖਿਆ ਕਰੋਗੇ ਕਿਸੇ ਹੋਰ ਨੂੰ ਸੁਣ ਕੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜੋਗੇ ਉਦੋਂ ਸਮਝ ਪਏਗੀ। ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਨੇ ਜਿਸ ਸ਼ਰਧਾ ਨਾਲ ਗੁਰੂ ਦੀ ਗੱਲ ਕੀਤੀ ਹੈ, ਗੁਰੂ ਕੀ ਹੈ ਜੇ ਪਰਮਾਤਮਾ ਦੀ, ਗੁਰੂ ਦੀ, ਨਾਮ ਦੀ, ਸਿਮਰਨ ਦੀ, ਸਤ ਸੰਗਤ ਦੀ। ਅਸੀਂ ਇੱਕ ਵਾਰ ਇਹ ਪਵਿੱਤਰ ਬਚਨ ਵਿਚਾਰਿਆ ਸੀ ਇੱਥੇ ਕਿ ਆਪਣੇ ਸਤਿਗੁਰੂ ਨੂੰ ਕਦੀ ਵੀ ਛੋਟਾ ਜਾਂ ਨਗੂਣਾ ਨਹੀਂ ਸਮਝਣਾ। ਗੁਰੂ ਨਾਨਕ ਸਾਹਿਬ ਦੇ ਬਚਨ ਸਨ ਸਤਿਗੁਰ ਵੱਡਾ ਕਰ ਸਾਲਾਈ ਹੈ, ਗੁਰੂ ਨੂੰ ਹਮੇਸ਼ਾ ਵੱਡਾ ਹੀ ਕਹੋ ਕਦੀ ਛੋਟਾ ਨਹੀਂ। ਸਤਿਗੁਰ ਵੱਡਾ ਕਰ ਸਾਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ। ਹੁਣ ਵੱਡਾ ਕਰ ਸਾਲਾਈ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਥੋੜੇ ਜਿਹੇ ਬਚਨ ਅਸੀਂ ਲੈ ਲਈਏ। ਜਨਮ ਸਾਖੀ ਨੇ ਕਿੰਨੀ ਸ਼ਰਧਾ ਰੱਖੀ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਕਿੰਨੀ ਸ਼ਰਧਾ ਰੱਖੀ, ਇੱਥੋਂ ਤੱਕ ਕਿ ਇੰਨਾ ਵੱਡਾ ਕਰਕੇ ਸਲਾਹ ਦੇਣਾ ਕਿ ਕੋਈ ਮੇਰੇ ਕੋਲ ਗਿਆਨ ਨਹੀਂ, ਕੋਈ ਧਿਆਨ ਨਹੀਂ, ਕੋਈ ਕਰਮ ਨਹੀਂ, ਕੋਈ ਸਮਝ ਨਹੀਂ, ਸਿਰਫ ਇੰਨੀ ਕੋਈ ਸ਼ਰਧਾ ਹੈ ਕਿ ਗੁਰੂ ਨਾਨਕ ਮੇਰਾ ਸਭ ਤੋਂ ਵੱਡਾ ਹੈ। ਬਸ ਆਹੀ ਗੱਲ ਹੈ ਨਾ, ਇਹ ਕੀ ਸ਼ਰਧਾ ਨਹੀਂ ਤੇ ਹੋਰ ਕੀ। ਅਸੀਂ ਬਚਨ ਪੜ੍ਹਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਮੇਰੇ ਕੋਲ ਕੋਈ ਗਿਆਨ ਨਹੀਂ, ਕੋਈ ਧਿਆਨ ਨਹੀਂ, ਕੋਈ ਕਰਮ ਨਹੀਂ, ਮੈਂ ਤੇਰੀ ਸਾਰ ਨਹੀਂ ਜਾਣੀ, ਤੇਰੀ ਕਦਰ ਨਹੀਂ ਜਾਣੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹੁਣ ਸਭ ਤੇ ਵੱਡਾ ਸ਼ਬਦ ਵਰਤਣਾ ਤੇ ਵਰਤਦੇ ਵੀ ਗੁਰੂ ਅਰਜੁਨ ਦੇ ਪਏ, ਇਹਨੂੰ ਆਪਾਂ ਕਿਸ ਪਾਸੇ ਲਾਵਾਂਗੇ ਗੱਲ, ਕਿ ਇਹ ਸ਼ਰਧਾ ਦੀ ਹੱਦ ਨਹੀਂ? ਇਸ ਤੋਂ ਅੱਗੇ ਸ਼ਰਧਾ ਕੀ ਹੈ? ਗੁਰੂ ਸਾਹਿਬ ਖੁਦ ਇਹ ਸ਼ਬਦ ਵਰਤਦੇ ਨੇ ਕਿ ਨਾਨਕ ਸੋਧੇ ਸਿਮਰਤ ਬੇਦ। ਹੁਣ ਇਹ ਸ਼ਰਧਾ ਦਾ ਸ਼ਿਖਰ ਹੈ। ਅਸੀਂ ਵਿਅਕਤੀ ਵਿਅਕਤੀ ਮਨੁੱਖ ਮਨੁੱਖ ਕਹਿ ਕੇ ਐਵੇਂ ਉਲਝੀ ਉਲਝੀ ਬੈਠੇ ਹਾਂ। ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ, ਪਾਰ ਬ੍ਰਹਮ ਗੁਰ ਨਾ ਹੀ ਭੇਦ ਕੀ ਹੈ? ਗੁਰ ਸਮਰੱਥ, ਦਿਆਲ ਗੁਰ, ਗੁਰ ਪੂਰਨ ਨਾਰਾਇਣ, ਇਹਦੇ ਅਰਥ ਕੀ ਨੇ? ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਹਦੇ ਅਰਥ ਕੀ ਨੇ? ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਇਦੋਂ ਵੱਡੀ ਸ਼ਰਧਾ ਕੀ ਹੈ? ਗੁਰਮੁਖੋ ਮੈਂ ਇੱਕ ਸਵਈਆ ਚਲੋ ਪੜ੍ਹ ਦੇਣਾ, ਸਵਈਆ ਗੁਰੂ ਅਰਜੁਨ ਦੇਵ ਦਾ, ਭੱਟਾਂ ਦਾ ਜੀ ਬਚਨ ਸੀ ਭਾਈ ਲੈ ਨੇ ਆਪ ਨਾਰਾਇਣ ਜੋਤ ਰੂਪ ਹਰ। ਆਹ ਸਵਈਆ ਗੁਰੂ ਨਾਨਕ ਸਾਹਿਬ ਦੀ ਸਿਫਤ ਦਾ ਜੀ ਕਿ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਕੀ ਸ਼ਰਨਾ ਮਿਲੇ ਦਾਨ ਸੰਤਰੇਨ ਜੇ ਲਗ ਭਵਜਲ ਤਰਨਾ, ਬਿੰਤ ਕਰੂੰ ਅਰਦਾਸ ਸੁਣੂ ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਓ ਭਗਤੇ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ। ਅੱਗੇ ਕੀ ਹੈ ਜੀ? ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਬਾਹਰ ਬ੍ਰਹਮ। ਮੇਰੀ ਅਰਜ ਹੈ ਕਿ ਭਾਵਨੀ ਸੰਗਤ ਤੋਂ ਬਿਨਾਂ ਨਹੀਂ ਬਣਦੀ, ਭਾਵਨਾ ਤੋਂ ਬਿਨਾਂ ਬੇੜਾ ਨਹੀਂ ਪਾਰ ਹੋਣਾ। ਸ਼ਰਧਾ ਭਰੋਸਾ, ਇੱਕ ਗੁਰੂ ਗ੍ਰੰਥ ਸਾਹਿਬ ਚ ਮੈਂ ਤੁਹਾਨੂੰ ਉਦਾਹਰਨ ਦੇ ਦੇਣਾ। ਇੱਕ ਵਾਰ ਬਹੁਤ ਸਮਾਂ ਬਾਚੀ ਸੀ ਹੈ ਗੁਰੂ ਗ੍ਰੰਥ ਸਾਹਿਬ ਚ, ਤੇ ਕਿਤਾਂ ਕੋਈ ਸਮਝੇ ਜੀ ਬਾਹਰ ਦੀ ਪੁਰਾਣਿਕ ਕਥਾ ਸ਼ੁਰੂ ਹੋ ਗਈ ਤੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨ ਲੱਗਿਆ ਤੇ ਸਾਨੂੰ ਸਭ ਕੁਝ ਪੁਰਾਣ ਪੜ੍ਹਨੇ ਪੈਣੇ ਨੇ। ਵਾਹਿਗੁਰੂ ਜੀ ਆ ਗੱਜ, ਅਜਾਮਲ, ਗਨਕਾ, ਧਰੂ, ਪ੍ਰਹਿਲਾਦ ਕੀ ਸਾਰੇ ਪੁਰਾਣਾਂ ਵਿੱਚੋਂ ਆਈਆਂ ਕਹਾਣੀਆਂ। ਇਹੀ ਕਾਰਨ ਜਦੋਂ ਕਥਾ ਵਾਲੇ ਸ਼ਬਦ ਵਰਤਦੇ ਨੇ ਪੁਰਾਣਿਕ ਭਗਤ, ਪੁਰਾਣੇ ਭਗਤ ਨੀ, ਪੁਰਾਣਿਕ ਦਰ ਤੇ ਜਿਹੜੇ ਪੁਰਾਣਾਂ ਦੇ ਸਾਹਿਤ ਵਿੱਚੋਂ ਆਏ ਪੁਰਾਣ, ਜਿਹੜੇ 18 ਪੁਰਾਣ। ਗੁਰੂ ਗ੍ਰੰਥ ਸਾਹਿਬ ਚ ਇੱਕ ਤੋਕ ਹੁੰਦੀ ਹੈ, ਜੂਠਨ ਜੂਠ ਪਈ ਸਿਰ ਉਪਰ, ਖਿਨ ਮਨਵਾ ਤਿਲ ਨਾ ਡੁਲਾਵੋ, ਜਾਤਨ ਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲਗ ਧਿਆਓਗੋ। ਜੂਠਨ ਜੂਠ ਪਈ ਸਿਰ ਉਪਰ, ਖਿਨ ਮਨਵਾ ਤਿਲ ਨਾ ਡਲਾਵੋਗੇ। ਇਹ ਹੈ ਭਾਵ, ਇਹ ਕੀ ਹੈ? ਦੋ ਨਾਂ ਆਏ ਨੇ, ਸੁਖ ਜਨਕ ਪਗੀ ਲਗ ਧਿਆਵੋ, ਇੱਕ ਸੁਖਦੇਵ ਦਾ ਆਇਆ ਨਾ, ਦੂਜਾ ਜਨਕ ਦਾ ਹੈ, ਤੇ ਸ਼ਬਦ ਵੀ ਗੁਰੂ ਰਾਮਦਾਸ ਦਾ ਹੈ। ਮੈਂ ਤਾਂ ਬੇਨਤੀ ਕੀਤੀ ਕਿਉਂਕਿ ਆਪ ਜਿਸ ਮੁਲਕ ਚ ਬੈਠੇ ਹੋ, ਉਂਝ ਤਾਂ ਵੈਸੇ ਚਲੋ ਹਰ ਥਾਂ ਤੇ ਉਂਝ ਤਾਂ ਮੀਡੀਆ ਬਿਲਕੁਲ ਸਭ ਕੁਝ ਨੇੜੇ ਕਰ ਦਿੱਤਾ। ਅਸੀਂ ਕਹਿੰਦੇ ਹਾਂ ਗਿਆਨ ਦੀ ਬੜੀ ਵੱਡੀ ਥਾਂ ਹੈ, ਕੋਈ ਸ਼ੱਕ ਨਹੀਂ, ਪਰ ਮੈਂ ਕਹਿੰਦਾ ਸ਼ਰਧਾ, ਜਿੱਥੇ ਨਾਮ ਤੇ ਸ਼ਰਧਾ ਆ ਜਾਏ ਉੱਥੇ ਸੋ ਕਾਲਡ ਗਿਆਨ ਵੀ ਚੁੱਕ ਜਾਂਦਾ ਹੁੰਦਾ। ਹੁਣ ਇਹ ਪਵਿੱਤਰ ਬਚਨ ਕਿ ਜਨਕ ਰਾਜਾ ਹੈ, ਸੁਖਦੇਵ ਜਾਂਦਾ, ਪਿਤਾ ਭੇਜਦਾ ਵੀ ਤੂੰ ਬ੍ਰਹਮ ਗਿਆਨ ਲੈਣਾ ਤੇ ਜਨਕ ਕੋਲ ਜਾਈ। ਬਸ ਥੋੜੀ ਜੀ ਮੈਂ ਇਸ ਸਾਖ ਹੀ ਕੀ ਹੈ ਜੀ, ਮੈਂ ਇਹ ਬੇਨਤੀ ਕਰਨ ਲੱਗਾ ਕਿਉਂਕਿ ਜੂਠ ਜੂਠ ਪਈ ਸਿਰ ਉਪਰ ਦੇ ਅਰਥ ਇਹ ਨੇ ਕਿ ਜਿੰਨੀ ਜੂਠ ਸੀ ਉਹ ਸਾਰੇ ਸਿਰ ਦੇ ਉੱਤੇ ਪਈ। ਸੁਖਦੇਵ ਜਨਕ ਦੇ ਪੈਰਾਂ ਨਾਲ ਜੁੜ ਕੇ ਉਹਦੀ ਸਿਫਤ ਕਰ ਰਿਹਾ ਹੈ, ਤੇ ਸੱਚ ਇਹ ਵੀ ਸਾਰਾ ਸਿਰ ਤੋਂ ਪੈਰਾਂ ਤੱਕ ਲੰਗਰ ਦੀ ਦਾਲ ਦੀ ਜੂਠ ਨਾਲ ਭਰਿਆ। ਇੱਕ ਖਿਨ ਤਿਲ ਜਿੰਨਾ ਵੀ ਆਪਣਾ ਮਨ ਆਪਣੇ ਗੁਰੂ ਤੋਂ ਡੁਲਾਉਂਦਾ ਨਹੀਂ, ਭਾਵੇਂ ਉਹਦੇ ਸਿਰ ਚ ਜੂਠੀ ਪਤਲਾਂ ਡਿੱਗਦੀਆਂ ਪਈਆਂ। ਸਿਰਫ ਸਾਖੀ ਕਹਿ ਲਓ, ਬਾਣੀ ਦੇ ਵਿੱਚ ਜੋ ਵਚਨ ਆਇਆ, ਸੁਖਦੇਵ ਜਨਕ ਕੋਲ ਜਾਂਦਾ, ਬਾਪ ਕਹਿੰਦਾ ਬ੍ਰਹਮ ਗਿਆਨ ਲੈਣਾ ਤੂੰ ਉਹਦੇ ਕੋਲ ਜਾਣਾ ਪਏਗਾ। ਉਹ ਜਦੋਂ ਰਾਜੇ ਜਨਕ ਕੋਲ ਜਾਂਦਾ, ਉਹਦਾ ਰਾਜ ਭਾਗ, ਉਹਦਾ ਰਾਣੀਆਂ, ਉਹਦੇ ਬੱਚੇ, ਉਹਦਾ ਖਾਣਾ ਪੀਣਾ, ਉਹਦੇ ਗਹਿਣੇ, ਉਹਦੇ ਹਾਵ ਭਾਵ ਦੇਖ ਕੇ ਉਹਦੇ ਮਨ ਚ ਸ਼ੰਕਾ ਪੈਦਾ ਹੋ ਜਾਂਦਾ ਹੈ ਕਿ ਇਹ ਬ੍ਰਹਮ ਗਿਆਨੀ ਹੋ ਸਕਦਾ, ਇਹ ਹਰਕਤਾਂ ਕਿਹੋ ਜਿਹੀਆਂ ਕਰਦਾ ਪਿਆ। ਬਸ ਇੰਨਾ ਕੁ ਸ਼ੰਕਾ ਪੈਦਾ ਹੁੰਦਾ ਹੈ, ਤੇ ਦੂਜਾ ਕੰਮ ਕੀ ਕਰਦਾ ਕਿ ਆਪਣੇ ਆਪ ਨੂੰ ਸੁਖਦੇਵ ਤਿਆਗੀ ਕਹਿੰਦਾ ਹੈ। ਹੁਣ ਉਹਦੇ ਕੋਲ ਇੱਕ ਬੰਨੀ, ਇੱਕ ਉਹਦੇ ਕੋਲ ਹੁੰਦੀ, ਤੇ ਉਹ ਜਿਹੜੀ ਕੁਪੀਨ ਲੰਗੋਟੀ ਏ ਉਹ ਜਾਣ ਲੱਗਿਆ ਰਾਜੇ ਦੇ ਮਹੱਲ ਦੀ ਡਿਊੜੀ ਚ ਟੰਗ ਜਾਂਦਾ, ਰੱਖ ਜਾਂਦਾ, ਮਿਲਣ ਚੱਲਿਆ ਚਲੋ ਮੈਂ ਇੱਥੇ ਰੱਖ ਦੇਣਾ। ਹੁਣ ਉੱਥੇ ਜਾ ਪਹੁੰਚਦਾ, ਸੁਖਦੇਵ ਦੇਖਦਾ ਜਨਕ ਨੂੰ, ਜਨਕ ਇੱਕ ਮਾਇਆ ਵਰਤਾਉਂਦਾ। ਨੌਕਰ ਆ ਕੇ ਕਹਿੰਦਾ ਰਾਜਨ ਸ਼ਹਿਰ ਨੂੰ ਅੱਗ ਲਾ ਕੇ। ਜਨਕ ਕਹਿੰਦਾ ਕੋਈ ਬਾਤ ਨਹੀਂ। ਦੂਸਰਾ ਹੁੰਦਾ ਉਹ ਕਹਿੰਦਾ ਮਹਾਰਾਜ ਅੱਧਾ ਸ਼ਹਿਰ ਛੱਡ ਗਿਆ, ਕਹਿੰਦਾ ਮੈਨੂੰ ਪਤਾ ਲੱਗ ਗਿਆ, ਕੋਈ ਗੱਲ ਨਹੀਂ। ਤੀਸਰਾ ਆ ਕੇ ਕਹਿੰਦਾ ਮਹਾਰਾਜ ਕਿ ਦੇਖੋ ਆਪਣੇ ਤਾਂ ਮਹੱਲ ਦੀ ਡਿਊੜੀ ਤੱਕ ਅੱਗ ਆ ਗਈ। ਜਨਕ ਕਹਿੰਦਾ ਮੈਨੂੰ ਪਤਾ ਮੈਂ ਬੈਠਾ ਜਿਦਾ ਮਹੱਲੇ, ਤੁਸੀਂ ਕਿਉਂ ਡਰ ਰਹੇ ਹੋ, ਆਉਣ ਦਿਓ ਅੱਗ ਨੂੰ। ਇੰਨੀ ਗੱਲ ਸੁਣ ਕੇ ਸੁਖਦੇਵ ਤਰਕ ਕੀਤਾ ਸੀ, ਇਹ ਰਾਜਾ, ਇਹ ਸੋਨਾ, ਇਹ ਚਾਂਦੀ, ਇਹ ਰਾਣੀਆਂ, ਇਹ ਪੁੱਤਰ, ਇਹ ਬ੍ਰਹਮ ਗਿਆਨੀ ਕਿਵੇਂ ਮੇਰੇ ਪਿਓ ਨੇ ਕਿੱਥੇ ਭੇਜ ਦਿੱਤਾ। ਜਦੋਂ ਨੌਕਰ ਨੇ ਕਿਹਾ ਵੀ ਅੱਗ ਡਿਊੜੀ ਤੱਕ ਆ ਗਈ, ਸੁਖਦੇਵ ਨੇ ਕਿਹਾ ਪਤਾ ਹੀ ਕੋਈ ਨੀ, ਇਹ ਸੋਚ ਅੱਗ ਲੱਗਦੀ ਵੀ ਕਿੱਡਾ ਪੱਥਰ ਦੇ ਲੈ, ਤੇ ਕਹਿੰਦਾ ਜੇ ਮਹੱਲ ਦੀ ਡਿਊੜੀ ਨੂੰ ਅੱਗ ਲੱਗ ਗਈ ਮੈਂ ਕਿਹਨੂੰ, ਮੈਨੂੰ ਕਿਹੜਾ ਕਿਸੇ ਕੱਪੜਾ ਉਹ ਦੇਣਾ, ਮੇਰੀ ਕੁਪੀਨ ਉੱਥੇ ਟੰਗੀ ਪਈ, ਇਹ ਤਾਂ ਕੱਲ ਨੂੰ ਹੋਰ ਕਿਲਾ ਬਣਾ ਲਏਗਾ, ਮੈਂ ਕੱਪੜਾ ਕਿਹਦੇ ਤੋਂ ਲਾਂਗਾ। ਉਹ ਇੱਕੋ ਦਮ ਦੌੜਨ ਲੱਗਾ ਤੇ ਜਨਕ ਨੇ ਸੁਖਦੇਵ ਨੂੰ ਪੁੱਛਿਆ ਤੂੰ ਕਿੱਥੇ ਜਾ ਰਿਹਾ, ਤੂੰ ਤਾਂ ਤਿਆਗੀ ਹੈ, ਅੱਗ ਤਾਂ ਮੇਰੇ ਮਨ ਨੂੰ ਲੱਗੀ। ਉਹ ਕਹਿੰਦਾ ਠੀਕ ਹੈ ਤੂੰ ਰਾਜਾ ਪਰ ਮੇਰੀ ਕੁਪੀਨ, ਮੇਰੀ ਲੰਗੋਟ ਰਸਤੇ ਚ ਟੰਗੀ ਪਈ ਹੈ, ਤੂੰ ਨਵਾਂ ਬਣਾ ਲੇਗਾ, ਮੇਰਾ ਕੀ ਬਣੇਗਾ। ਤੇ ਉਹਨੇ ਇੱਕੋ ਗੱਲ ਕਹੀ, ਕਹਿੰਦਾ ਜਾ ਚਲਾ ਜਾ, ਅਜੇ ਤੱਕ ਤੂੰ ਅੰਦਰੋਂ ਪਾਤਰ ਹੀ ਨਹੀਂ ਬਣਿਆ ਬ੍ਰਹਮ ਗਿਆਨ ਲੈਣ ਦਾ, ਤੁਰਿਆ ਫਿਰ ਤੂੰ ਜੰਗਲਾਂ ਚ ਮੱਥੇ ਮਾਰਦਾ ਕਿਉਂ ਜੀ। ਕਹਿੰਦਾ ਸੁਣ ਤੂੰ ਮੇਰਾ ਸੋਨਾ, ਮੇਰੀ ਚਾਂਦੀ, ਮੇਰੇ ਬੱਚੇ, ਮੇਰੀਆਂ ਰਾਣੀਆਂ ਦੇਖ ਕੇ ਭਰਮ ਗਿਆ, ਤੇਰੀ ਸੁਰਤਾਂ ਅਜੇ ਵੀ ਕੱਪੜੇ ਵਿੱਚ ਅਟਕੀ ਹੋਈ, ਜੇ ਇਹ ਸੜ ਗਿਆ ਤਾਂ ਦੂਜਾ ਕੱਲ ਨੂੰ ਕਿੱਥੇ ਲਾਂਗਾ, ਤੂੰ ਕਿਹੜਾ ਰੱਬ ਦੇ ਭਰੋਸੇ ਦੀ ਜੀ ਨਾ। ਹੋਇਆ ਕੁਛ ਵੀ ਨਹੀਂ ਸੀ। ਬਾਪ ਨੇ ਇੱਕ ਗੱਲ ਕਹੀ ਜਦੋਂ ਵਾਪਸ ਆਇਆ, ਕਹਿੰਦਾ ਬੇਟੇ ਤੂੰ ਗਲਤੀ ਬੜੀ ਵੱਡੀ ਕੀਤੀ, ਤੂੰ ਜਿਸ ਤੋਂ ਗਿਆਨ ਲੈਣ ਗਿਆ ਸੀ ਉਹਦੇ ਤੇ ਤਰਕ ਕਟਾਕਸ਼ ਕਰ ਦਿੱਤਾ, ਹੁਣ ਇੱਕ ਕੰਮ ਕਰ, ਜਨਕ ਰੋਜ਼ ਸਾਧੂਆਂ ਨੂੰ ਸੱਚ ਇਵੇਂ ਪ੍ਰਭੂ ਪਿਆਰਿਆਂ ਨੂੰ ਪ੍ਰਸ਼ਾਦਾ ਛਕਾਉਂਦਾ ਤੇ ਮਹੱਲ ਦੇ ਉੱਤੋਂ ਪਤਲਾਂ ਸੱਟਦਾ ਜੂਠੀਆਂ, ਤੂੰ ਥੱਲੇ ਜਾ ਕੇ ਖੜਾ ਹੋ ਜਾ, ਤੇਰੇ ਸਿਰ ਤੋਂ ਪੈਰਾਂ ਤੱਕ ਪੈਣ, ਪਰ ਤੇਰੇ ਮਨ ਚ ਆਪਣੇ ਮੁਰਸ਼ਿਦ ਪ੍ਰਤੀ ਕੋਈ ਗਲਤ ਫੁਰਨਾ ਨਾ ਉੱਠੇ। ਉਹ ਖਲੋ ਗਿਆ, ਸੱਚਮੁੱਚ ਉਹਦੇ ਸਿਰ ਤੋਂ ਪੈਰਾਂ ਤੱਕ ਜੂਠ ਪਈ, ਤੇ ਮਹਾਰਾਜ ਨੇ ਬਾਣੀ ਚ ਦਰਜ ਕੀਤਾ ਜਾਤਨ ਜਾਤ ਦੇਖ ਮਤ ਭਰਮੋ, ਇੱਕ ਬ੍ਰਾਹਮਣ ਦੂਜਾ ਖੱਤਰੀ ਹੈ, ਉਹ ਕਹਿੰਦਾ ਤਾਂ ਕਿਹੜੀ ਗੱਲ, ਬ੍ਰਾਹਮਣ ਭਾਵੇਂ ਉੱਚਾ ਹੋਵੇਗਾ, ਮੈਂ ਤਾਂ ਗਿਆਨ ਲੈਣਾ ਆ। ਜਾਤਨ ਜਾਤ ਦੇਖ ਮਤ ਭਰਮੋ ਸੁਖ ਜਨਕ ਪਗੀ ਲਗ ਧਿਆ ਉਗੋ ਜੂਠਨ ਜੂਠ ਪਈ ਸਿਰ ਉੱਪਰ ਖਿਨ ਮਨਵਾ ਤਿਲ ਨਾ ਡੁਲਾਵੋਗੇ। ਜੂਠਨ ਜੂਠ ਪਈ ਸਿਰ ਉੱਪਰ, ਸਿਰ ਤੋਂ ਪੈਰਾਂ ਤੱਕ ਸਾਰਾ ਜੂਠ ਨਾਲ ਭਰਿਆ ਗਿਆ। ਖਿਨ ਮਨਵਾ ਤਿਲ ਨਾ ਡੁਲਾਵੋਗੋ, ਇੰਨੀ ਸ਼ਰਧਾ ਉਹਦੀ, ਉਹਨੇ ਇੱਕ ਖਿਲ ਇੱਕ ਤਿਲ ਜਿੰਨਾ ਵੀ ਸੱਚ ਇਹ ਵੇਖੇ ਆਪਣੇ ਅੰਦਰ ਨੂੰ ਡੋਲਣ ਨਹੀਂ ਦਿੱਤਾ। ਮੈਂ ਬੇਨਤੀ ਕਰਾਂਗਾ ਜੀ, ਇਹ ਸ਼ਰਧਾ ਹੈ, ਇਹ ਵਿਸ਼ਵਾਸ ਹੈ। ਗੁਰੂ ਸਾਹਿਬ ਨੇ ਬਾਣੀ ਚ ਬਚਨ ਕੀਤੇ ਆ, ਕਹਿੰਦੇ ਆ ਕਿ ਅਸਥਿਰ ਰਹੋ ਡੋਲੋ ਮਤ ਕਬ ਹੂੰ, ਗੁਰ ਕੈ ਬਚਨ ਆਧਾਰ। ਇਹ ਸ਼ਰਧਾ ਹੈ, ਅਸਥਿਰ ਰਹੋ, ਮਨਾ ਦੁੱਖ ਸੁੱਖ ਸਭ ਕੁਝ ਹੁੰਦਾ, ਬਸ ਟਿਕ ਜਾਏ ਕਰੀ। ਅਸਥਿਰ ਰਹੋ ਡੋਲੋ ਮਤ ਕਬ ਹੂੰ, ਤੇ ਕਿਵੇਂ ਮਹਾਰਾਜ ਕਿਉਂ ਨਾ ਡੋਲੀਏ, ਅੰਦਰ ਖਿਨ ਖਿਨ ਤੀਲੇ ਦੀ ਤਰ੍ਹਾਂ ਖਲਕੈ, ਇੱਕ ਖਿਨ ਚ ਖੱਬੇ ਸੱਜੇ ਕਿੰਨੇ ਫੁਰਨੇ ਡੁਲਾਉਂਦੇ ਨੇ। ਕਹਿੰਦੇ ਇੱਕ ਕੰਮ ਕਰ, ਕੱਲਾ ਰਹੇਗਾ ਡੋਲੇਗਾ, ਤੂੰ ਗੁਰੂ ਦੇ ਬਚਨ ਨੂੰ ਆਧਾਰ ਬਣਾ, ਫਿਰ ਨਹੀਂ ਡੋਲੇਗਾ। ਦੇਖੋ ਇਹ ਤੋ ਕਹਿ, ਅਸਥਿਰ ਰਹੋ ਡੋਲੋ ਮਤ ਕਬੂ, ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਨ ਦਰਬਾਰ। ਇਸ ਭੂ ਮੰਡਲ ਚ ਤੇਰੀ ਜੈ ਜੈਕਾਰ ਹੋਵੇਗੀ, ਪਰਮਾਤਮਾ ਦੀ ਦਰਗਾਹ ਵਿੱਚ, ਰੱਬ ਦੇ ਘਰ ਦੇ ਵਿੱਚ ਸੱਚ ਇਹ ਵੇ ਕਿ ਉੱਥੇ ਜਾ ਕੇ ਤੇਰਾ ਮੁੱਖ ਉਜਲਾ ਹੋਵੇਗਾ। ਤੇ ਜੇ ਪ੍ਰਤੀਤ ਹੀ ਨਾ ਆਈ, ਤੇ ਫਿਰ ਗੁਰੂ ਸਾਹਿਬ ਦਾ ਇੱਕ ਬਚਨ ਹੈ, ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਪਾਓ। ਗੁਰੂ ਤੇ ਪ੍ਰਤੀਤ ਨਹੀਂ, ਤਾਂ ਬੇਨਤੀ ਮੈਂ ਇੱਕੋ ਕਰ ਰਿਹਾ ਵਾਂ ਕਿ ਆਪਾਂ ਜੋ ਗੁਰੂ ਕਹਿੰਦਾ ਨਾ, ਹੁਣ ਜੇ ਕਹੀਏ ਜੀ ਅਕਲ ਨਾਲ ਸੋਚੋ, ਮੈਂ ਕਹਿੰਦਾ ਵਿਚਾਰ ਕਰੋ, ਪਰ ਜੋ ਗੁਰੂ ਗ੍ਰੰਥ ਸਾਹਿਬ ਨੇ ਕਹਿਤਾ, ਜੋ ਗੁਰੂ ਗੋਬਿੰਦ ਸਿੰਘ ਨੇ ਬਖਸ਼ ਕਰ ਦਿੱਤੀ, ਕਾਹਦਾ ਤਰਕ। ਉਸ ਦਿਨ ਗੁਰੂ ਰਾਮਦਾਸ ਦਾ ਅੱਜ ਵੀ ਗ੍ਰਹਿ ਚ ਪਾਠ ਕਰਦੇ ਹਾਂ, ਮਹਾਰਾਜ ਦਾ ਬਚਨ ਕਿ ਖੰਭ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਰਹੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਭ ਲਾਵੇ ਆਪਣ ਪਾਲੀ। ਹੁਣ ਇਹ ਕੀ ਹੈ, ਇਹ ਸ਼ਰਧਾ ਨਹੀਂ ਤੇ ਹੋਰ ਕੀ ਦੱਸੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ।
0: ਗੁਰਬਾਣੀ ਕਦੀ ਵੀ ਉਸ ਬੰਦੇ ਨੂੰ ਅੰਨਾ ਨਹੀਂ ਮੰਗਦੀ ਜਿਹਦੀਆਂ ਅੱਖਾਂ ਦੀ ਜੋਤ ਚਲੀ ਜਾਏ। ਗੁਰਬਾਣੀ ਉਸ ਬੰਦੇ ਨੂੰ ਅੰਨਾ ਮੰਗਦੀ ਜਿਹੜੇ ਅੱਖਾਂ ਨਾਲ ਵੇਖ ਕੇ ਵੀ ਬਾਣੀ ਨਾਲ ਜੁੜਿਆ ਹੋਇਆ ਹੈ। ਜਿਹੜਾ ਖਸਮ ਤੋਂ ਟੁੱਟ ਗਿਆ ਉਹ ਅੰਨਾ। ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੀ, ਜਿਨ੍ਹਾਂ ਦੇ ਮੂੰਹ ਉੱਤੇ ਅੱਖਾਂ ਨਹੀਂ ਉਹਨਾਂ ਨੂੰ ਮਤ ਅੰਧੇ ਕਹੋ। ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ। ਹੁਣ ਆਹ ਸ਼ਰਧਾ ਹੈ ਜੀ, ਜੇ ਪੁੱਛੋ ਜੀ ਕਿਹੜੀ ਸ਼ਰਧਾ ਮਾਰੀ, ਕਹਿੰਦੇ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਜ਼ਹਿਰ ਚ ਪ੍ਰਵਿਰਤ ਹਾਂ, ਅੰਨੇ ਖਾਂ ਕਿਉਂ ਚਾਲੈ ਗੁਰ ਚਾਲੀ। ਸਤਿਗੁਰੂ ਤੇਰੇ ਦੱਸੀ ਚਾਲੀ ਤੇ ਰਸਤੇ ਤੇ ਕਿਵੇਂ ਚੱਲੀਏ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਤੂੰ ਦਇਆ ਕਰ ਸੁੱਖਾਂ ਦੇ ਦਾਤੇ, ਸਾਨੂੰ ਆਪਣੀ ਪਾਲੀ ਆਪਣੇ ਪੱਲੇ ਨਾਲ ਜੋੜ ਲੈ। ਹੁਣ ਅਗਲੀ ਜਿਹੜੀ ਬੇਨਤੀ ਮੇਰੀ ਹੈ ਜੀ, ਦੇਖੋ ਉਹਦੇ ਚ ਕਿਹੜਾ ਸੂਤਰ ਮਹਾਰਾਜ ਰੱਖਿਆ, ਗੁਰੂ ਰਾਮਦਾਸ ਦਾ ਸ਼ਬਦ। ਮਹਾਰਾਜ ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਕੇ ਮਿੱਤਰ ਗੁਰਸਿੱਖ ਗੁਰੂ ਦੀ ਦੱਸੀ ਹੋਈ ਚਾਲੀ ਤੇ ਗੁਰੂ ਦੇ ਦੱਸੀ ਹੋਈ ਰਹਿ ਤੇ ਚੱਲ। ਤੇ ਪਹਿਲਾਂ ਸੀ ਕਿਉਂ ਚੱਲ ਹੈ ਗੁਰ ਚਾਲੀ, ਤੇ ਮਹਾਰਾਜ ਕਹਿਣ ਲੱਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ। ਸਵਾਲ ਤੇ ਵਿਰੋਧੀ ਖਲੋਤਾ ਜਗਿਆਸੂ ਪੁੱਛ ਰਿਹਾ ਕਿਉਂ ਚੱਲ ਹੈ ਗੁਰ ਚਾਲੀ, ਤੇ ਗੁਰੂ ਜੀ ਕਹਿੰਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਕਿਹੜੀ। ਹੁਣ ਅੱਗੇ ਹੈ ਬਲਾਇੰਡ ਫੇਥ, ਜੋ ਗੁਰ ਕਹੇ ਸੋਈ ਪਲ ਮਾਨੋ ਆ ਸ਼ਰਧਾ। ਜੋ ਗੁਰੂ ਕਹਿੰਦਾ ਹੈ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨ। ਗੁਰਮੁਖਾ ਇਹੀ ਤੇਰੇ ਜੀਵਨ ਦੀ ਕਥਾ ਸੰਸਾਰ ਤੋਂ ਵੱਖ ਹੋ ਜਾਏਗੀ। ਪ੍ਰਭੂ ਦੀ ਕਥਾ ਵਾਕਈ ਨਿਰਾਲੀ ਹੈ, ਉਹਦੀ ਕਥਾ ਤੇਰੀ ਜੀਵਨ ਦੀ ਕਥਾ ਨੂੰ ਬਦਲ ਕੇ ਰੱਖ ਦੇਗੀ। ਹਜ਼ੂਰ ਨੇ ਇੱਥੇ ਬਲਾਇੰਡ ਫੇਥ ਕਿਹਾ। ਮੈਂ ਸ਼ਬਦ ਵਰਤਿਆ ਕਿ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੂ ਜਾਓ। 100 ਵਾਰੀ ਗੁਰਦੁਆਰੇ ਚੱਕਰ ਮਾਰ ਜੇ, ਪ੍ਰਤੀਤ ਤੋਂ ਬਿਨਾਂ ਕਿਵੇਂ। ਜਿਨ੍ਹਾਂ ਨੂੰ ਪ੍ਰਤੀਤ ਆ ਜਾਏ, ਚਲੋ ਇੱਕ ਬਚਨ ਹੋਰ ਅਸੀਂ ਭਾਵਨੀ ਸ਼ਬਦ ਹੀ ਲੈ ਲਈ, ਜਿਨ੍ਹਾਂ ਨੂੰ ਪ੍ਰਤੀਤ ਆ ਜਾਏ, ਮੈਂ 2 ਬਚਨ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਚੋਂ ਲੈਣੇ ਆ, ਤੇ 2 ਹੀ ਤੁਹਾਨੂੰ ਤਕਰੀਬਨ ਸੰਗਤ ਨੂੰ ਯਾਦ ਹੋਣਗੇ। ਇੱਕ ਤਾਂ ਪੱਕੇ ਮੈਨੂੰ ਭਰੋਸਾ ਹੋਣਾ ਵੀ ਕੀਰਤਨ ਕਰਨ ਵਾਲੇ ਗੁਰੂ ਜੀ ਕਰਦੇ ਆ, ਉਹ ਸ਼ਬਦ ਪੜ੍ਹਦੇ ਉਹ ਚ ਭਾਵਨੀ ਦਾ ਜ਼ਿਕਰ ਹੈ। ਗੁਰੂ ਦੋਨੋਂ ਪੱਖ ਰੱਖੇ ਨੇ। ਇੱਕ ਹੋਰ ਬੇਨਤੀ ਕਰਾਂ, ਜੇ ਅੰਨੇ ਤੇ ਸ਼ਰਧਾ ਬਣਾ ਲੋਗੇ ਫਿਰ ਕੀ ਬਣੇਗਾ। ਇੱਕ ਵਾਰ ਇੱਕ ਬਹੁਤ ਵੱਡੇ ਤਾਰਕਿਕ ਨੇ ਕਿਸੇ ਹਿੰਦੁਸਤਾਨ ਦੇ ਸਾਧੂ ਨੂੰ ਸ਼ਬਦ ਕਹੇ ਸਨ। ਕਹਿੰਦਾ ਇਸ ਬਾਬੇ ਕੋਲ, ਇਸ ਸਾਧੂ ਕੋਲ ਆ ਕੇ ਬੈਠੇ ਰਹਿੰਦੇ ਹੋ, ਧਰਮ ਤੋਂ ਅੰਧ ਵਿਸ਼ਵਾਸ ਹੈ, ਯੇ ਤੋ ਅੰਧ ਵਿਸ਼ਵਾਸ ਹੈ, ਇਹ ਸ਼ਬਦ ਕਹਿ। ਉਹ ਅਨਪੜ੍ਹ ਬੰਦਾ ਉਹਨੇ ਅੱਗੋਂ ਉੱਤਰ ਦਿੱਤਾ, ਕਹਿੰਦਾ ਅਰੇ ਪ੍ਰਭੂ ਕਾ ਰਸਤਾ ਤੋਂ ਹੈ ਅੰਧ ਵਿਸ਼ਵਾਸ, ਪਰ ਅੰਧੇ ਪਰ ਵਿਸ਼ਵਾਸ ਮਤ ਕਰਨਾ। ਹੁਣ ਦੇਖੋ ਸ਼ਰਧਾ ਕੀ ਕਹਿੰਦੀ। ਜਦੋਂ ਸ਼ਰਧਾ ਨਾਲ ਇਹ ਸਮਝ ਲੈਣਾ ਹੁਣ ਵੀ ਜੋ ਮੈਂ ਗਲਤ ਹਾਂ, ਬਸ ਇਹ ਗੱਲ ਸ਼ਰਧਾ। ਸਭ ਤੋਂ ਪਹਿਲੀ ਗੱਲ ਵੀ ਆਪਣੀ ਗਿਆਨ ਨੂੰ, ਆਪਣੀ ਜ਼ਬਾਨ ਨੂੰ, ਆਪਣੇ ਵਿਗਿਆਨ ਨੂੰ, ਆਪਣੀ ਖੋਪੜੀ ਚ ਜੋ ਕੁਝ ਭਰਿਆ ਪਿਆ ਨਾ, ਬਸ ਸੱਚੀ ਮੁੱਚੀ ਇੱਥੇ ਮੱਥਾ ਟੇਕ ਕੇ ਕਹਿ ਦੇਣਾ ਮੇਰਾ ਸਭ ਕੁਝ ਝੂਠਾ ਹੈ, ਕੇਵਲ ਸੱਚ ਤੂੰ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ, ਉਹ ਕਹਿੰਦੇ ਨੇ ਜਦੋਂ ਸ਼ਰਧਾ ਵਾਲਾ, ਸ਼ਰਧਾ ਦੇ ਬਦਲੇ ਕੀ ਮਿਲਦਾ, ਇੱਕ ਕਦਮ ਤੁਰਦਾ ਤੇ ਗੁਰੂ ਸਤਿਗੁਰੂ ਉਹਦੇ ਉਹਨੂੰ ਲੈਣ ਲਈ ਕਰੋੜਾਂ ਕਦਮ ਅੱਗੇ ਹੁੰਦੇ ਆ। ਤੁਸੀਂ ਕਵਿਤ ਪੜ੍ਹ ਸੁਣ ਲਿਆ, ਉਸ ਭਾਵਨੀ ਸ਼ਬਦ ਇੱਕ ਹੁੰਦਾ। ਮਹਾਰਾਜ ਕਹਿੰਦੇ ਨੇ ਜੇ ਇੱਕ ਕਦਮ ਤੁਰਦਾ, ਗੁਰੂ ਕਰੋੜ ਸ਼ਬਦ ਵਰਤਿਆ, ਕਰੋੜਾਂ ਕਦਮ ਹੁੰਦੇ ਨੇ। ਤੇ ਇੱਕ ਬਚਨ ਚੋ ਦੇਖ ਚ ਕਿਹਾ, ਕਹਿੰਦੇ ਨੇ ਸਿੱਖ ਇੱਕ ਵਾਰੀ ਆਵਾਜ਼ ਮਾਰਦਾ ਸਤਿਗੁਰੂ ਜੀ, ਫਿਰ ਸੁਣੋ ਧੰਨ ਗੁਰੂ ਨਾਨਕ ਸਾਹਿਬ ਜੀ, ਸਿੱਖ ਇੱਕ ਵਾਰੀ ਆਵਾਜ਼ ਮਾਰਦਾ ਮੇਰੇ ਪ੍ਰੀਤਮ ਸਤਿਗੁਰੂ ਜੀ, ਸ਼ਰਧਾ ਨਾਲ ਆਵਾਜ਼ ਮਾਰਦਾ ਤੇ ਸੱਚ ਇਵੇ ਕਿ ਗੁਰੂ ਨੂੰ ਵਾਰ ਵਾਰ ਆਵਾਜ਼ ਮਾਰਦਾ ਮੇਰੇ ਸਿੱਖ ਜੀ, ਇੱਕ ਦੇ ਬਦਲੇ ਵਾਰ ਵਾਰ। ਫਿਰ ਸੁਣੋ, ਕਿਉਂਕਿ ਕਵਿਤ ਤੁਸੀਂ ਬੜੀ ਵਾਰੀ ਸੁਣਿਆ ਪਰ ਥੋੜਾ ਜਿਹਾ ਗਹਿਰਾਈ ਚ ਜਾਣਾ, ਆਪਾਂ ਡੂੰਘਾਈ ਜਾਈਏ, ਸਿੱਧੇ ਅਰਥ ਮੈਂ ਕਰ ਦਿਆਂਗਾ। ਸ਼ਰਧਾ ਦਾ ਇੱਕ ਕਦਮ ਪੱਟੋ, ਤੇ ਭਾਈ ਸਾਹਿਬ ਕਹਿੰਦੇ ਨੇ ਗੁਰੂ ਸ਼ਰਧਾ ਵਾਲੇ ਲਈ ਕਰੋੜਾਂ ਕਦਮ ਅੱਗੇ ਪੱਟਦਾ। ਸ਼ਰਧਾ ਨਾਲ ਇੱਕ ਵਾਰੀ ਜ਼ਬਾਨ ਤੋਂ ਸਿਰਫ ਸਤਿਗੁਰੂ ਮਾਤਰ ਕਹਿ ਦਿਓ, ਗੁਰੂ ਵਾਰ ਵਾਰ ਸਿੱਖ ਨੂੰ ਚੇਤੇ ਕਰਦਾ ਭਾਵਨਾ ਤੇ ਭਗਤੀ ਨਾਲ ਕੁਛ ਵੀ ਪੱਲੇ ਨਹੀਂ। ਉਦੋਂ ਕੌਡੀ ਸਭ ਤੋਂ ਛੋਟੀ ਹੁੰਦੀ ਸੀ, ਇੱਕ ਕੌਡੀ ਜਿਵੇਂ ਆ ਪੈਸੇ ਸਨ ਨਾ ਜੀ, ਪੈਸੇ ਵੇਖੇ ਹੋਣੇ ਬਜ਼ੁਰਗਾਂ ਨੇ, ਪੈਸਾ ਟਕਾ ਧੇਲੀ ਇਹ ਸਾਰੇ ਸਨ, ਕੌਡੀ ਹੁੰਦੀ ਸੀ। ਕਹਿੰਦੇ ਕੁਛ ਨੀ ਪੱਲੇ, ਸਿਰਫ ਭਾਵਨਾ ਤੇ ਸ਼ਰਧਾ ਦਾ ਭਿੱਜਿਆ ਹੋਇਆ ਗੁਰੂ ਕੋਲ ਇੱਕ ਕੌਡੀ ਲੈ ਜਾਏ ਨਾ ਤੇ ਗੁਰੂ ਉਸ ਕੌਡੀ ਦੇ ਬਦਲੇ ਵੀ ਸਾਰੇ ਖਜ਼ਾਨੇ ਬਖਸ਼ ਦਿੰਦਾ। ਹੁਣ ਇਹ ਪਵਿੱਤਰ ਕਵਿਤ ਭਾਈ ਜੀ ਦਾ, ਭਾਈ ਸਾਹਿਬ ਦਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਕਿਹੜਾ ਪੈਂਡਾ? ਸ਼ਰਧਾ ਦਾ ਪੈਂਡਾ, ਭਾਵਨਾ ਦਾ ਪੈਂਡਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ। ਹੁਣ ਕੋਟ ਪੈਂਡਾ ਕਹਿਣ ਮਾਤਰ ਨਹੀਂ ਗੁਰਮੁਖੋ, ਅਗਲੀ ਗੱਲ ਭਾਈ ਸਾਹਿਬ ਕਲੀਅਰ ਕਰਦੇ ਨੇ, ਕੋਟ ਪੈਂਡਾ ਕਿਵੇਂ? ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਇਹਦੇ ਅਰਥ ਦੋ ਵਾਰੀ ਨੀ, ਬਾਰੰਬਾਰ ਨੀ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਸਿਰਫ ਸਿਮਰਨ ਮਾਤਰ ਇੱਕ ਵਾਰੀ ਕਹਿ ਦਿੱਤਾ ਸਤਿਗੁਰੂ ਵਾਹਿਗੁਰੂ, ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਹੈ। ਗੁਰੂ ਜੀ ਉਹਨੂੰ ਵਾਰ ਵਾਰ ਪਿਆਰ ਨਾਲ ਆਵਾਜ਼ ਮਾਰਦੇ, ਉਹਨੂੰ ਪੁਕਾਰਦੇ ਪਏ ਆ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ। ਆ ਗਏ ਭਾਵਨੀ ਸਾਧ ਸੰਗੇ, ਭਾਵਨੀ ਹੋਵੇ। ਗੁਰੂ ਸਾਹਿਬ ਨੇ ਦੇਖਣਾ ਵੀ ਤੂੰ ਕੌਡੀ ਲਿਆ ਕਿ ਹੀਰੇ ਲਿਆ, ਤੂੰ ਸ਼ਰਧਾ ਲੈ ਕੇ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਕ ਰੱਖੇ, ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤ ਹੈ, ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਦ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਹੁਣ ਆ ਇਦੂ ਵੱਡੀ ਸ਼ਰਧਾ ਕੀ ਹੈ? ਪਹਿਲੀਆਂ ਤੁਕਾਂ ਤਾਂ ਸਾਰੇ ਸਮਝ ਜਾਂਦੇ ਹਨ, ਸੁਣਿਓ ਅਖੀਰਲੀ ਤੁਕ ਸ਼ਰਧਾ ਦਾ ਸ਼ਿਕਰ ਹੈ। ਸਤਿਗੁਰ ਦਇਆ ਨਿਦ, ਮੇਰਾ ਸਤਿਗੁਰੂ ਦਇਆ ਦਾ ਖਜ਼ਾਨਾ ਹੈ। ਮਹਿਮਾ ਅਗਾਧ ਬੋਧ, ਉਹਦੀ ਮਹਿਮਾ ਬੜੀ ਗਹਿਰੀ ਹੈ, ਬੜੀ ਡੂੰਘੀ ਹੈ, ਉਹਦੀ ਮਹਿਮਾ ਦਾ ਕੋਈ ਅੰਤ ਨਹੀਂ। ਨਮੋ ਨਮੋ ਨਮੋ ਨਮੋ, ਸਿਰਫ ਉਹਨੂੰ ਨਮਸਕਾਰ ਨਮਸਕਾਰ ਨਮਸਕਾਰ, ਫਿਰ ਅੱਗੇ ਕਿਹਾ ਨੇਤ ਨੇਤ ਨੇਤ ਹੈ ਤਿੰਨ ਵਾਰੀ। ਇਹ ਸੰਸਕ੍ਰਿਤ ਦਾ ਨਾ ਇਤੀ, ਨਾ ਇਤੀ ਮੀਨਸ ਜੋ ਮੈਂ ਕਹਿ ਦਿੱਤਾ ਤੂੰ ਉਸ ਤੋਂ ਅੱਗੇ। ਭਾਈ ਸਾਹਿਬ ਕਹਿੰਦੇ ਮੈਂ ਅਗੰਮ ਅਗਾਧ ਬੋਧ ਕਹਿ, ਸਤਿਗੁਰ ਦਇਆ ਨਿਦ ਮਹਿਮਾ ਅਗਾਧ ਬੋਧ, ਅਗਾਧ ਬੋਧ ਕਹਿ ਦਿੱਤਾ ਪਰ ਗਲਤ। ਨੇਤ ਨੇਤ ਨੇਤ ਹੈ, ਨਾ ਇਤੀ ਨਾ ਇਤੀ ਨਾ ਇਤੀ ਪ੍ਰਭੂ, ਹੇ ਸਤਿਗੁਰੂ ਤੂੰ ਇਸ ਤੋਂ ਅੱਗੇ ਇਸ ਤੋਂ ਅੱਗੇ ਜੋ ਮੈਂ ਕਿਹਾ ਮੇਰੇ ਵਾਕਾਂ ਵਿੱਚ ਤੈਨੂੰ ਮੁਕੰਮਲ ਕੋਈ ਬਿਆਨ ਨਹੀਂ ਕਰ ਸਕਦਾ। ਆਹ ਹੈ ਸ਼ਰਧਾ, ਇਹ ਹੈ ਭਾਵਨਾ। ਮੈਨੂੰ ਯਾਦ ਆ ਜਾਂਦਾ ਭਾਈ ਸਾਹਿਬ ਨੂੰ ਮੈਂ ਬਹੁਤ ਭਾਈ ਵੀਰ ਸਿੰਘ ਨੂੰ ਪਿਆਰ ਕਰਨਾ ਪੜ੍ਹਨਾ, ਉਹ ਕਹਿੰਦੇ ਨੇ ਨਾਮ ਰਸੀਆ ਤੇ ਗਿਆਨੀ ਦੋਨਾਂ ਚ ਬੜਾ ਅੰਤਰ ਜੇ। ਸੱਚ ਏਵੇ ਨਾਮ ਦਾ ਮਾਰਗ ਸੋ ਕਾਲਡ ਗਿਆਨੀਆਂ ਤੋਂ ਬੜਾ ਵੱਖਰਾ ਹੈ। ਮੈਂ ਆਤਮ ਰਸੀ ਗਿਆਨੀ ਲਿਖੀ, ਉਹਨਾਂ ਦਾ ਇੱਕ ਬਚਨ ਹੈ ਕਿ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾਰ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ। ਉਹ ਬੁੱਧੀ ਦਾ ਵਿਸ਼ਾ ਕੀ ਹੈ ਜੀ? ਹਾਂ, ਅਸੀਂ ਜੇ ਕਹਿੰਦੇ ਜੀ ਗੁਰਬਾਣਾ ਕੱਲੀ ਬੁੱਧੀ ਦਾ ਵਿਸ਼ਾ, ਮੈਂ ਉਦਨ ਬੁੱਧੀ ਉੱਤੇ ਆਪਾਂ ਬੋਲੇ ਸਨ, ਇਹ ਬੁੱਧੀ ਦਾ ਵਿਸ਼ਾ ਨਹੀਂ ਕੇਵਲ, ਇਹ ਤੇ ਅਪਾਰ ਬਖਸ਼ਿਸ਼ ਆਤਮਾ ਤੇ ਪਰਮਾਤਮਾ ਦੇ ਸਹਿਯੋਗ ਦੀ ਖੇਡ ਹੈ। ਬੁੱਧੀ ਦਾ ਤਲ ਵੀ ਨੀਵਾ ਹੈ। ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾ ਢੱਠੀ, ਸੜ ਗਏ ਖੰਭ ਗਿਆਨ ਦੇ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਨਾਮ ਜਪਣ ਵਾਲੇ ਦੀ ਅਵਸਥਾ। ਕਹਿੰਦੇ ਨੇ ਪਿਆਲਾ ਹੈ ਪਰ ਦਿਸਦਾ ਕੋਈ ਨਹੀਂ। ਉਂਝ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਚੁੱਪ ਚ ਬੋਲਾ। ਆਮ ਤੌਰ ਤੇ ਕੋਈ ਚੀਜ਼ ਪੀਵੋ, ਸੱਚੀ ਇਹ ਬੁੱਲ ਮੀਟਿਆਂ ਕਦੀ ਕੋਈ ਚੀਜ਼ ਪੀਤੀ ਗਈ, ਖਾਧੀ ਗਈ ਨਹੀਂ। ਪਰ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਨਾਮ ਦਾ ਪਿਆਲਾ ਹੈ, ਚੇਤੇ ਰੱਖੋ ਬੁੱਲ ਮੀਟੇ ਹੁੰਦੇ ਆ, ਕੋਲਦੇ ਨੂੰ ਵੀ ਪਤਾ ਨਹੀਂ ਲੱਗਦਾ ਪਿਆ, ਚੁੱਪ ਚ ਬੀਤਾ ਪਿਆਰੇ ਦੇ ਪਿਰਮ ਰਸ ਦੇ ਘੁੱਟ ਭਰਦਾ ਪਿਆ, ਚੁੰਘਦਾ ਪਿਆ ਉਹਨੂੰ। ਹੁਣ ਨਾਮ ਜਪਦੇ ਨੇ ਗੁਰਮੁਖ ਪਿਆਰੇ, ਵੇਖੋ ਅਸੀਂ ਇਕੱਠੇ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਹਾਂ, ਹਰ ਬੰਦੇ ਦੀ ਸੁਰਤ ਦੀ ਉਡਾਰੀ ਆਪੋ ਆਪਣੀ ਹੁੰਦੀ ਹੈ। ਹਾਂ, ਸੰਗਤ ਬੜਾ ਪ੍ਰਭਾਵ ਪਾਉਂਦੀ ਸੁਰਤ ਦੀ ਉਡਾਰੀ ਆਪਾਂ। ਸਤ ਸੰਗਤ ਦਾ ਤਾਂ ਆਹੀ ਗੁਣ ਹੈ ਕਿ ਜਪਣ ਵਾਲੇ ਦੇ ਨਾਲ ਜਪਣ ਲੱਗ ਪਈਏ ਤੇ ਰਸ ਹੋਰ ਬਣ ਜਾਂਦਾ ਹੈ। ਇੱਕ ਬਚਨ ਭਗਤ ਜੀ ਨੇ ਵੀ ਕਿਹਾ, ਨਾਮਦੇਵ ਜੀ ਨੇ ਨਾਮ ਬਾਰੇ, ਕਹਿੰਦੇ ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਕਤਾ ਮੱਖਣ ਗੂਠਲਾ। ਮੱਖਣ ਦਾ ਅਰਥ ਦੁੱਧ। ਜਿਹਨੇ ਗਾਂ ਦਾ ਵੱਛਾ ਛੱਡੀਏ ਤੇ ਉਹ ਵੇਖੋ ਕਿਵੇਂ ਗਾਂ ਆਪਣੀ ਮਾਂ ਦੇ ਸਤਨ ਨੂੰ ਕੁੱਟ ਕੁੱਟ ਕੇ ਪੀਂਦਾ ਹੈ। ਕਹਿੰਦੇ ਜਦੋਂ ਗੁਰੂ ਗੁਰੂ ਗੁਰੂ ਗੁਰੂ ਕੋਈ ਜਪਦਾ, ਪ੍ਰਭੂ ਜਪਦਾ, ਇਸ ਤਰ੍ਹਾਂ ਘੁੱਟ ਭਰ ਭਰ ਕੇ ਜਪਦਾ ਜਿਵੇਂ ਗਾਂ ਦਾ ਬੱਚਾ ਆਪਣੀ ਮਾਂ ਦਾ ਦੁੱਧ ਪੀਂਦਾ। ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੋਖਤਾ ਮਾਖਣ ਬੂਟਲਾ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾ ਟੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਟ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜ ਦੇ ਤੇ ਵਹਿਮੀ ਢੋਲਾ। ਜਿਹਨੂੰ ਅਸੀਂ ਸ਼ਰਧਾ ਕਹਿੰਦੇ ਹਾਂ, ਗਿਆਨੀ ਉਹਨੂੰ ਕਰਮ ਕਾਂਡ ਕਹਿੰਦਾ। ਕਹਿੰਦਾ ਵਹਿਮ ਹੋ ਗਿਆ ਲੋਕਾਂ ਨੂੰ, ਐਵੇਂ ਜੋਗ ਮਤ ਗੁਰੂ ਗੁਰੂ ਕਰੀ ਜਾਂਦੇ, ਉਹ ਪਤਾ ਨੀ ਕਿੱਥੋਂ ਕਿੱਥੋਂ ਜੋੜ ਕੇ ਲਿਆਉਂਦਾ। ਵਾਹਿਗੁਰੂ ਵਾਹਿਗੁਰੂ ਕੋਈ ਕਹਿੰਦਾ, ਗੁੱਸਾ ਨਾ ਕਰਿਓ ਵੀ ਇਹ ਤਾਂ ਰੈਪੀਟੇਸ਼ਨ ਹੋ ਗਈ ਜੀ, ਪੁਨਰੁਕਤੀ ਹੋ ਗਈ। ਚਲੋ ਇੱਕ ਵਾਰ ਮੈਂ ਕਿਹਾ ਸੀ ਕਿ ਜਿਸ ਦਿਨ ਦੁਨੀਆਂ ਉੱਤੇ ਪੁਨਰੁਕਤੀ ਰੁਕ ਜਾਏਗੀ, ਉਦਣ ਸਭ ਕੁਝ ਖਤਮ ਹੋ ਜਾਣਾ। ਹਰ ਚੀਜ਼ ਜਿਹੜੀ ਪੁਨਰੁਕਤੀ ਉੱਤੇ ਹੈ, ਪੁਨਰ ਪੁਨਰ ਕੰਮ ਹੋ ਰਿਹਾ, ਬੋਲਿਆ ਜਾ ਰਿਹਾ ਪੁਨਰ ਪੁਨਰ। ਅਸੀਂ ਕਹਿੰਦੇ ਹਾਂ ਵਾਰ ਵਾਰ ਜਿਉਂ ਸ਼ਬਦ, ਵਾਰ ਵਾਰ ਕਿਉਂ ਵਾਹਿਗੁਰੂ? ਤੇ ਮੈਂ ਬੇਨਤੀ ਕੀਤੀ, ਜਿਸ ਦਿਨ ਵਾਰ ਵਾਰ ਬੰਦ ਹੋ ਜਾਏਗਾ ਉਦਣ ਦੁਨੀਆਂ ਖਤਮ ਹੋ ਜਾਣੀ। ਹਰ ਚੀਜ਼ ਵਾਰ ਵਾਰ ਉੱਤੇ ਟਿਕੀ ਹੋਈ ਹੈ। ਇੱਕ ਵਾਰ ਇੱਥੇ ਦਲੀਲ ਦਿੱਤੀ ਸੀ ਆਪਾਂ ਕਿ 26 ਅੱਖਰ ਨੇ ਅੰਗਰੇਜ਼ੀ ਦੇ, ਜਦੋਂ ਪਹਿਲੀ ਜਮਾਤ ਚ ਪੜ੍ਹ ਲੈ, PhD ਕਰਦਿਆਂ ਤੱਕ ਜਿੰਨੀ ਦੇਰ ਤੱਕ ਅੰਗਰੇਜ਼ੀ ਪੜ੍ਹਨੀ, ਜਿੰਨੀ ਮਰਜ਼ੀ ਤੁਹਾਡਾ ਸ਼ਬਦ ਕੋਸ਼ ਵੋਕੈਬਲਰੀ ਵੱਧ ਜਾਏ, ਇਹ ਵਧਣੀ ਤਾਂ ਜੇ ਅੱਖਰ ਵਾਰ ਵਾਰ ਰਿਪੀਟ ਹੁੰਦੇ ਰਹਿਣਗੇ। ਤਾਂ ਸ਼ਬਦ ਤਾਂ 26 ਨੇ ਨਾ, ਉਹ ਰਿਪੀਟ ਹੁੰਦੇ ਨੇ, ਕਿੰਨਾ ਵੱਡਾ ਕੋਸ਼ ਤਿਆਰ ਹੋ ਜਾਂਦਾ। ਭਾਈ ਸਾਹਿਬ ਕੀਰਤਨ ਕਰਕੇ ਗਏ, ਜਿਵੇਂ ਇਹ ਗੱਲ ਡਾਕਟਰ ਤਾਰਨ ਸਿੰਘ ਹੁਣਾਂ ਕਹੀ ਸੀ ਸੁਖਮਨੀ ਸਾਹਿਬ ਦੇ ਬਾਰੇ ਲਿਖਦੇ, ਪਹਿਲੀ ਅਸ਼ਟਪਦੀ ਬਾਰੇ। ਚਲੋ ਗੱਲ ਉਹਨਾਂ ਦੀ, ਆਪਾਂ ਨੂੰ ਉਹਨਾਂ ਦਾ ਨਾਂ ਲੁਕਾਉਣਾ ਨਹੀਂ ਚਾਹੀਦਾ। ਕਈ ਵਾਰੀ ਬੰਦਾ ਕਹਿੰਦਾ ਸ਼ਾਇਦ ਫਲਾਣੇ ਦੀ ਬੜੀ ਖੋਜ, ਬੜੀ ਸੋਹਣੀ ਗੱਲ ਉਹਨਾਂ ਕਹੀ। ਹੁਣ ਭਾਈ ਸਾਹਿਬ ਕੀਰਤਨ ਕਰਕੇ ਤੁਹਾਡੇ ਚ ਕੀਰਤਨੀ ਬੈਠੇ ਆ, ਕੀਰਤਨ ਵਾਰ ਵਾਰ ਰਟਣ ਤੋਂ ਬਿਨਾਂ ਚੱਲ ਸਕਦਾ? ਸੱਤ ਸੁਰਾਂ ਨੇ ਸਿਰਫ ਰਾਗ ਦੀਆਂ, ਸੱਤ ਸੁਰਾਂ ਚ ਸੰਗੀਤ ਹੈ ਨਾ, ਤੇ ਸੱਤ ਸੁਰਾਂ ਅੱਗੇ ਪਿੱਛੇ ਵਾਰ ਵਾਰ ਲੱਗਦੀਆਂ ਰਹਿਣ ਤੇ ਸਾਰੇ ਰਾਗ ਪੈਦਾ ਹੋ ਜਾਂਦੇ। ਜਿਹੜੀ ਅਸਥਾਈ ਗਾਈ ਜਾਂਦੀ ਹੈ ਕੀਰਤਨ ਚ, ਸੱਚ ਇਹ ਵੇ ਕਿ ਅਸਥਾਈ ਹਕੀਕਤ ਵਿੱਚ ਵਾਰ ਵਾਰ ਰਟਨ ਕੈ ਪੁਨਰੁਕਤੀ ਦੋਸ਼ ਹੈ। ਜੇ ਸਾਹਿਤਕਾਰਾਂ ਪੁੱਛੋ, ਜੇ ਵਾਰ ਵਾਰ ਅਸਥਾਈ ਨਹੀਂ ਹੋਵੇਗੀ, ਅੰਤਰਾ ਕੋਈ ਨਹੀਂ ਨਿਕਲਣਾ। ਅੰਤਰਾ ਤਾਂ ਨਿਕਲੇਗਾ ਜੇ ਅਸਥਾਈ ਦਾ ਰਟਨ ਹੈ। ਤੇ ਗੁਰਮੁਖੋ, ਜੇ ਜ਼ਬਾਨ ਦਾ ਰਟਨ ਵਾਹਿਗੁਰੂ ਵਾਹਿਗੁਰੂ ਹੈ, ਤੇ ਅੰਦਰ ਵਾਲਾ ਅੰਤਰਾ ਵੀ ਤਾਂ ਚੱਲਣਾ। ਸਤਿਗੁਰੂ ਨੇ ਇਹ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਇਹ ਵਹਿਮੀ ਕਹਿ ਦੇਣਾ। ਭਾਈ ਸਾਹਿਬ ਨੇ ਬੜਾ ਸੋਹਣਾ ਕਿਹਾ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ। ਤੇ ਇਹ ਸ਼ਬਦ ਕਹਿਣੇ ਇਹ ਯੋਗ ਮਤ ਨਾਲ ਸੰਬੰਧਿਤ। ਤੇ ਚੇਤੇ ਰੱਖਿਓ, ਰੱਬ ਤਾਂ ਆਦਿ ਯੁਗਾਦੀ, ਆਪਾਂ ਰੱਬ ਨੂੰ ਮੰਨਣਾ ਚਾਹਦੇ ਹਾਂ ਕਿ ਫਲਾਣੇ ਮੰਨਦੇ ਨੇ, ਅਸੀਂ ਨਹੀਂ ਮੰਨਣਾ, ਮੇਰੀ ਬੇਨਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ 300 ਸਾਲ ਜਿਹੜੇ ਭਗਤ ਹੋਏ ਨੇ ਉਹਨਾਂ ਦੀ ਬਾਣੀ ਵੀ ਦਰਜ ਸਰੀਰਕ ਤੌਰ ਤੇ, ਭਗਤ ਜੈ ਦੇ ਬਾਬਾ ਫਰੀਦ ਜੀ। ਇਸ ਕਰਕੇ ਸਿਮਰਨ ਨੂੰ ਵਹਿਮ ਭਰਮ ਇੱਧਰ ਨਾ ਲੈ ਕੇ ਇੱਥੇ ਤੁਹਾਡੀ ਸ਼ਰਧਾ ਦੇਖੀ ਜਾਣੀ, ਤੁਸੀਂ ਬਚਦੇ ਹੋ ਕੇ ਨਹੀਂ। ਜੇ ਸੁਣੀਆਂ ਗੱਲਾਂ ਤੇ ਦੂਜੇ ਦਿਨ ਨੇਮ ਛੱਡ ਦਿੱਤਾ, ਚੇਤੇ ਰੱਖਿਓ, ਸ਼ਰਧਾ ਕੋਈ ਨਹੀਂ ਸੀ, ਐਵੇਂ ਆਪਾਂ ਬੈਠੇ ਹੋਏ ਸੀ। ਤੇ ਜੇ ਸ਼ਰਧਾ ਹੈ ਤੇ ਫਿਰ ਗੁਰੂ ਜੀ ਦਾ ਇਹ ਬਚਨ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸ ਅੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਉ ਹੈ ਢਾਰ। ਭਾਈ ਸਾਹਿਬ ਨੇ ਲਿਖਿਆ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਮੇਰੀਆਂ ਲੱਗ ਗਈਆਂ। ਸਤਿਗੁਰੂ ਨੇ ਇਹ ਸ਼ਬਦ ਮੈਂ ਸ਼ੁਰੂ ਕੀਤਾ, ਪ੍ਰਤੀਤ ਸੰਗਤ ਵਿੱਚੋਂ ਹੀ ਸ਼ਰਧਾ ਪੈਦਾ ਹੋਵੇਗੀ, ਸੰਗਤ ਵਿੱਚੋਂ ਹੀ ਪ੍ਰਤੀਤ ਪੈਦਾ ਹੋਵੇਗੀ। ਤੇ ਜਿੰਨੀ ਕਿਸੇ ਉੱਤੇ ਕੋਈ ਘਟਨਾ ਵਾਪਰ ਜਾਏ ਤੇ ਗੁਰੂ ਬਖਸ਼ਿਸ਼ ਕਰਦਾ, ਚਾਹੇ ਦੁੱਖ ਹੋਵੇ, ਅਪਮਾਨ ਹੋਵੇ, ਸੁੱਖ ਹੋਵੇ, ਇੱਜ਼ਤ ਹੋਵੇ, ਓਨੀ ਪ੍ਰਤੀਤ ਬੰਦੇ ਦੀ ਹੋਰ ਬਣਦੀ ਹੈ ਕਿ ਪਾਰ ਬ੍ਰਹਮ ਤੂੰ ਕਿਰਪਾ ਕੀਤੀ, ਮੈਨੂੰ ਹੱਥ ਦੇ ਕੇ ਤੂੰ ਬਚਾ ਲਿਆ। ਤੇ ਜੇ ਬਿਨਾਂ ਪ੍ਰਤੀਤ ਤੋਂ ਅੱਖਾਂ ਬੰਦ ਨੇ, ਫਿਰ ਮਹਾਰਾਜ ਕਹਿੰਦੇ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਠ ਦੇ, ਉਨਕਾ ਉੱਤਰ ਜਾਏਗਾ ਝੂਠ ਕਮਾ, ਪ੍ਰਤੀਤ ਹੈ। ਅਗਲੀ ਬੇਨਤੀ, ਸਿਰਫ ਇਹ ਸ਼ਰਧਾ ਵਾਲੇ ਨਾਲ ਲਾਤੀ ਸ਼ਰਧਾ ਹੋ ਜਾਂਦੀ ਹੈ ਜੀ। ਇਹੀ ਕਾਰਨ ਕਿ ਅਸੀਂ ਰੋਜ਼ ਇੱਕ ਸ਼ਬਦ ਕਹਿੰਦੇ ਹਾਂ ਅਰਦਾਸ ਵਿੱਚ, ਭਾਵੇਂ ਗੱਲ ਵੱਖਰੀ, ਬੰਦਾ ਦਿਨ ਚ ਉਹਨੂੰ ਪ੍ਰੈਕਟਿਸ ਚ ਕਰਦਾ ਕਿ ਨਹੀਂ, ਪਰ ਅਸੀਂ ਮੂੰਹ ਤੋਂ ਤਾਂ ਕਹਿੰਦੇ ਹਾਂ ਨਾ, ਦੋ ਸ਼ਬਦ ਕਹਿੰਦੇ ਹਾਂ, ਹਾਲਾਂਕਿ ਉਹਦੀ ਪ੍ਰੈਕਟਿਸ ਬਹੁਤ ਘੱਟ। ਇੱਕ ਤਾਂ ਸ਼ਬਦ ਅਸੀਂ ਕਹਿੰਦੇ ਹਾਂ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਇਹ ਕਹਿੰਦੇ ਹਾਂ, ਇਹ ਰੋਜ਼ ਮੰਗਦੇ ਹਾਂ ਮਨ ਨੀਵਾਂ ਰਹੇ ਮੱਤ ਉੱਚੀ ਰਹੇ, ਪਰ ਇੰਨਾ ਵੈੜਾ ਰੋਜ਼ ਮਨ ਹੰਕਾਰੀ ਹਾਥੀ ਬਣ ਬਣ ਕੇ ਫੁੱਲਿਆ ਬੈਠਾ, ਮਨ ਹੀ ਉੱਚਾ ਹੈ ਨਾ, ਮੱਤ ਨੀਵੀਂ ਰਹਿੰਦੀ, ਹਾਲਾਂ ਰੋਜ਼ ਮੰਗਿਆ। ਤੇ ਦੂਜਾ ਸ਼ਬਦ ਅਸੀਂ ਮੰਗਦੇ ਹਾਂ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਨਾਮ ਤੇਰਾ ਨਾਮ ਚਿਤਾਵੇ, ਤੇ ਮਿਲਣੇ ਉਹਨੂੰ ਆ ਜਿਹੜੇ ਨਿੰਦੇ ਵੀ ਨਿਤਨੇ ਵੀ ਛਲਾ ਦਿੰਦੇ, ਮਿਲਣ ਜਾਣਾ ਜੀ ਉਹਨੂੰ। ਅੱਜ ਸੈਮੀਨਾਰ ਉੱਥੇ ਪਹੁੰਚਣਾ, ਉਹ ਕਹਿੰਦਾ ਕੱਲ ਤੋਂ ਨਿਤਨੇਮ ਕਰਨਾ ਬੰਦ ਕਰੋ, ਇਹ ਝੂਠ ਜੇ। ਤੇ ਅਰਦਾਸ ਕਰਕੇ ਆਏ ਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਤੇ ਮਿਲ ਕੇ ਉਹਨਾਂ ਨੂੰ ਆਏ ਜਿੰਨਾ ਸਵੇਰੇ ਕਿਆ ਉੱਠ ਕੇ ਜਪਜੀ ਸਾਹਿਬ ਨਾਲ ਪੜਿਆ ਕਰੋ, ਸਿੱਖ ਬਾਹਮਣ ਬਣ ਗਏ। ਮੈਂ ਇੱਕ ਬੇਨਤੀ ਕਰਾਂਗਾ ਉਹ ਗੁਰੂ ਕੇ ਸਿੱਖੋ, ਸਾਰੀ ਦੁਨੀਆਂ ਇੱਕ ਪਾਸੇ ਹੋ ਜੇ, ਅਰਦਾਸ ਕਰੋ ਸ਼ਰਧਾ ਨਾ ਕਦੇ। ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ ਰਾਜੇ ਜੈ ਸਿੰਘ ਦੀ ਰਾਣੀ ਨੂੰ ਇਹ ਸ਼ਬਦ ਕਹੇ ਸਨ, ਸ਼ਾਮ ਕੀਤੀ ਸੀ ਨਾ, ਉਹਨਾਂ ਕਿਹਾ ਸੀ ਸ਼ਰਧਾ ਤੁਸੀਂ ਘਰ ਬੁਲਾ ਕੇ ਵੀ ਮੇਰੇ ਤੇ ਸ਼ੱਕ ਕਰੀ ਬੈਠੇ। ਗੁਰੂ ਸਾਹਿਬ ਦੀ ਬਾਣੀ ਚ ਪ੍ਰਤੀਤ ਬਾਰੇ ਇੱਕ ਬਚਨ ਹੈ ਮਹਾਰੇ ਸੱਚੇ ਪਾਤਸ਼ਾਹ ਜੀ ਦਾ, ਭਾਈ ਸਾਹਿਬ ਦੀ ਰਚਨਾ ਚ ਮੈਂ ਉਹ ਪੌੜੀ ਜ਼ਰੂਰ ਲੈਣੀ ਹੈ। ਭਾਈ ਸਾਹਿਬ ਜੀ ਕਹਿੰਦੇ ਆ ਕਿ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਇਹ ਭਾਵੇਂ ਬੜੀਆਂ ਤੁਕਾਂ ਨੇ ਉਹਨਾਂ ਦੀਆਂ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ, ਇਹ ਹੈ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੈ, ਤਨ ਧਰਤੀ ਕਲ ਧਰਨ ਸ਼ਾਲ ਮਨ ਦਬ ਵਿਛਾਵੈ, ਲੱਟਾਂ ਹੇਤ ਲਟਾੜੀਐ ਗੁਰ ਸ਼ਬਦ ਕਮਾਵੈ, ਭਾਏ ਭਗਤ ਨਿਵਾਨ ਹੋਏ ਗੁਰਮਤ ਠਹਿਰਾਵੈ, ਵਰਸ਼ ਨਿਚਰ ਧਾਰ ਹੋਏ ਸੰਗਤ ਚਲ ਆਵੈ। ਹੁਣ ਆਹ ਕੀ ਇਹ ਨਰੋਲ ਸ਼ਬਦ ਹੈ, ਕਹਿੰਦੇ ਨੇ ਇਸ ਤਰ੍ਹਾਂ ਪ੍ਰਤੀਤ ਹੋਵੇ ਮੁਰਦਾ ਹੋਏ ਮੁਰੀਦ, ਮੁਰੀਦ ਦਾ ਅਰਥ ਅਸੀਂ ਸ਼ਗਿਰਦ ਚੇਲਾ ਕਰਨੇ, ਮੁਰੀਦ ਉਹੀ ਹੈ ਜਿਹੜਾ ਮਰ ਗਿਆ ਤੇ ਕਬਰ ਵਿੱਚ। ਇਹੀ ਮੈਂ ਬੇਨਤੀ ਕੀਤੀ ਸੀ, ਕਦੀ ਜਿਉਂਦੇ ਬੱਧੀ ਕਬਰ ਚ ਗੱਡੇ ਗਏ ਜੀ, ਮਰਿਆਂ ਦੀਆਂ ਕਬਰਾਂ ਬਣਦੀਆਂ ਨੇ ਨਾ, ਜਿਉਂਦੇ ਦੀ ਨੀ ਕਬਰ। ਕਹਿੰਦੇ ਨੇ ਗੁਰੂ, ਉੱਥੇ ਸ਼ਬਦ ਥੋੜਾ ਜਿਹਾ ਧਿਆਨ ਨਾਲ ਸੁਣਨ ਵਾਲਾ, ਗੁਰੂ ਕਬਰ ਦੀ ਤਰ੍ਹਾਂ ਹੈ, ਗੁਰ ਗੋਰ, ਗੁਰ ਦਾ ਅਰਥ ਕਬਰ, ਗੁਰੂ ਕਬਰ ਦੀ ਤਰ੍ਹਾਂ, ਧਿਆਨ ਰੱਖਿਓ ਇਹਦੇ, ਇਹਨੂੰ ਫਿਰ ਨੁਕਤੇ ਨੂੰ ਸੁਣਿਓ, ਇਹ ਨੀ ਕਿਤੇ ਕਹਿ ਦੇਣਾ ਕਬਰ ਗੁਰੂ ਹੈ, ਗੁਰੂ ਕਬਰ ਦੀ ਤਰ੍ਹਾਂ। ਜੇ ਕਬਰ ਚ ਕਹੋ ਜਾਂਦੇ ਜਿਉਂਦੇ ਬੰਦੇ ਲੈ ਕੇ ਚੁੱਕ ਕੇ ਸੱਚ ਕਿਉਂ ਨੇ, ਕੋਈ ਲੈ ਕੇ ਜਾਏਗਾ ਜਿਉਂਦੇ ਨੂੰ ਕਬਰ ਚ? ਜੇਲ੍ਹ ਚਲਾ ਜਾਏਗਾ। ਕਬਰ ਸਿਰਫ ਉਹਨਾਂ ਨੂੰ ਥਾਂ ਦਿੰਦੀ ਹੈ ਜਿਹੜੇ ਮਰ ਜਾਂਦੇ ਆ, ਜਿਉਂਦੇ ਕਬਰ ਚ ਨਹੀਂ ਸਮਾ ਸਕਦੇ। ਸੱਚ ਇਹ ਵੇ ਗੁਰੂ ਕਬਰ ਵਿੱਚ ਵੀ ਉਹ ਸਮਾਉਂਦੇ ਨੇ ਜਿਹੜੀ ਖੌਮੇ ਨੂੰ ਮਾਰ ਕੇ ਸ਼ਰਧਾ ਨਾਲ ਟਿਕ ਜਾਂਦੇ ਆ, ਜਿਹੜੇ ਤਰਕ ਤੇ ਆਪਣੇ ਉਕਤੀਆਂ ਜੁਗਤੀਆਂ ਜਿਉਂਦੇ ਬਿਰਦ ਨੂੰ ਥਾਂ ਕਿੱਥੇ ਮਿਲਣੀ। ਮੁਰੀਦ ਮੁਰਦਾ ਹੋਇਆ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਗੁਰੂ ਕਬਰ ਚੋ ਹੀ ਸਮਾਏਗਾ ਜਿਹੜਾ ਮਰ ਜਾਏਗਾ। ਮਰਨ ਦਾ ਮਤਲਬ ਸੁਸਾਈਡ ਨਹੀਂ, ਆਤਮ ਹੱਤਿਆ ਫਿਜ਼ੀਕਲ ਨਹੀਂ, ਮਰਨ ਦਾ ਮਤਲਬ ਆਪਣੀ ਈਗੋ ਨੂੰ ਮਾਰ ਦੇਣਾ, ਆਪਣੀ ਖੌਮੇ ਨੂੰ ਮਾਰਨਾ, ਜਿਹਨੂੰ ਗੁਰੂ ਜੀ ਨੇ ਕਿਹਾ ਕਬੀਰ ਜਾਂ ਦਿਨ ਖੌਮ ਵਾ ਪਾਛੈ ਬਇਆ ਆਨੰਦ, ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ, ਉਹਦੀ ਸੁਰਤ ਸ਼ਬਦ ਵਿੱਚ ਲਿਵ ਚੁੱਭੀ ਰਹੇ, ਉਹ ਆਪਣਾ ਆਪ ਗਵਾ ਦੇ ਕੌਮੇ ਨੂੰ ਮਾਰ ਦੇ। ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ, ਤਨ ਧਰਤੀ ਕਰ ਧਰਮਸ਼ਾਲ, ਇੰਨੀ ਨਿਮਰਤਾ ਵੀ ਚਲਾ ਜਾਏ ਆਪਣੇ ਸਰੀਰ ਨੂੰ ਧਰਮਸ਼ਾਲਾ ਬਣਾ ਲੈ, ਮਨ ਦਬ ਵਿਛਾਵੈ। ਦਬ ਇਹ ਵੀ ਜੀ ਪੁਰਾਣੇ ਪੁਰਾਣੇ ਸਮੇਂ ਨਾ ਜੀ, ਦਬ ਦੀਆਂ ਸਫਾਂ ਬਣਦੀਆਂ ਸਨ, ਆ ਦਰਿਆਵਾਂ ਨਦੀਆਂ ਦੇ ਕਿਨਾਰੇ ਦਬ ਹੁੰਦੀ ਸੀ, ਉਹਨੂੰ ਕੱਟਣਾ, ਉਹਨੂੰ ਕੱਟ ਕੇ ਜਿੱਥੋਂ ਲੰਘਦੇ ਹੁੰਦੇ ਸਨ ਨਾ ਗੱਡੇ ਪਸ਼ੂ ਆਮ ਪਿਆ ਰਸਤਾ, ਉੱਥੇ ਖਿਲਾਰ ਦਿੰਦੇ ਸਨ, ਉੱਤੋਂ ਲੰਘ ਜਾਣਾ, ਉਹਨੇ ਥੋੜੀ ਜੀ ਨਰਮ ਹੋ ਜਾਣਾ, ਫਿਰ ਉਹਦੀਆਂ ਸਫਾਂ ਬਣਦੀਆਂ ਸਨ। ਉਹਦੀਆਂ ਸਫਾਂ ਨੂੰ ਲੋਕ ਮਸੀਤਾਂ ਵਿੱਚ, ਮੰਦਰ ਵੀ ਤੇ ਧਰਮਸ਼ਾਲਾ, ਜਿਵੇਂ ਕਾਰਪੇਟ ਤੁਸੀਂ ਕਹਿ ਲਓ, ਆਪਾਂ ਬੈਠੇ ਹਾਂ ਦਰੀਆਂ ਫੇਰ ਆਈਆਂ, ਉਹ ਸਭਾ ਵੇਚਦੀਆਂ ਸਨ। ਕਹਿੰਦੇ ਨੇ ਅਸਲ ਚ ਉਹੀ ਸੱਪ ਬਣਦੀ ਹੈ ਦਬ ਦੀ, ਜਿਹੜੀ ਲੋਕਾਂ ਦੇ ਲੱਤਾਂ ਪੈਰਾਂ ਥੱਲੇ ਲਤਾੜੀ ਜਾਂਦੀ, ਪਹਿਲਾਂ ਲੱਤੜਦੀ ਹੈ ਤਾਂ ਸਭ ਬਣਦੀ ਹੈ। ਇਹ ਭਾਈ ਸਾਹਿਬ ਕਹਿੰਦੇ ਨੇ ਤਨ ਧਰਤੀ ਕਰ ਧਰਮ ਸ਼ਾਨ ਮਨ ਦਬ ਵਿਛਾਵੈ, ਇਹਨੂੰ ਗੁਰੂ ਗ੍ਰੰਥ ਸਾਹਿਬ ਚ ਬਾਬਾ ਜੀ ਨੇ ਕਿਹਾ ਫਰੀਦਾ ਥੀ ਉਹ ਪਵਾਹੀ ਦਬ, ਜੇ ਸਾਈਂ ਲੋੜ ਹੈ ਸਭ, ਜੇ ਸਾਰਿਆਂ ਚ ਰੱਬ ਦੇਖਣਾ ਚਾਹੁੰਦਾ ਦਬ ਬਣਦਾ, ਇਹਦੀ ਤੇਰੀ ਭਾਵਨਾ ਹੋਵੇ, ਜੇ ਸਾਈਂ ਲੋੜ ਹੈ ਸਭ, ਇੱਕ ਛਿੱਜੈ ਵਿਆਹ ਲਤਾੜੀ ਹੈ ਤਾਂ ਸਾਈਂ ਦਾ ਦਰਬਾਰੀ ਹੈ, ਇੱਕ ਨੇ ਲਤਾੜ ਦਿੱਤਾ ਛਿੱਜਣ ਲੱਗ ਪਈ ਸਾਈਂ ਦੇ ਦਰ ਤੇ ਪ੍ਰਵਾਨ ਹੋ ਗਈ, ਇਹ ਗੁਰਮੁਖੇ ਦੇ ਅਰਥ ਕਰਦੇ ਸਨ। ਉਹੀ ਦਬ ਜਿਹੜੀ ਪੈਰਾਂ ਥੱਲੇ ਲਿੱਤੜਦੀ ਏ, ਜਦੋਂ ਦੀ ਸੱਪ ਬਣ ਜਾਂਦੀ ਏ ਉਹਨੂੰ ਸਿਰ ਤੇ ਚੁੱਕ ਲੈਂਦੇ ਆ। ਤੇ ਗੁਰਮੁਖੋ ਆਈ ਦੱਬ ਦੀ ਬਣੀ ਹੋਈ ਸੱਪ ਪਹਿਲਾਂ ਪੈਰਾਂ ਥੱਲੇ, ਤੇ ਜਦੋਂ ਸੰਗਤ ਵਿੱਚ ਵਿਸ ਜਾਏ ਤੇ ਸੰਗਤ ਵਿੱਚ ਉਹਦੇ ਉੱਤੇ ਮਿੱਟੀ ਲੱਗ ਜਾਏ, ਕਈ ਵਾਰੀ ਉਸੇ ਮਿੱਟੀ ਨੂੰ ਚੁੱਕ ਕੇ ਲੋਕੀ ਆਪਣੇ ਮੱਥੇ ਤੇ ਲਾਉਣ ਲੱਗ ਪੈਂਦੇ। ਸਭ ਹੋਈ ਹੈ ਤਨ ਧਰਤੀ ਕਰ ਧਰਮਸ਼ਾਲ ਮਨ ਦੱਬ ਵਿਛਾਵ ਹੈ, ਦੱਬ ਲੱਤਾਂ ਨੂੰ ਲਤਾੜੀ ਗਈ। ਮਹਾਰਾਜ ਕਹਿੰਦੇ ਭਾਈ ਸਾਹਿਬ ਲੱਤਾਂ ਹੇਠ ਲਤਾੜੀ ਹੈ, ਗੁਰੂ ਸ਼ਬਦ ਕਮਾਵੈ, ਸ਼ਬਦ ਦੀ ਕਮਾਈ ਕਰੇ ਇਹ ਆਪਣੇ ਆਪ ਨੂੰ ਲੱਤਾਂ ਹੇਠ ਲਤਾੜਨਾ ਹੈ। ਭਾਏ ਭਗਤ ਨਿਵਾਨ ਹੋਏ, ਪ੍ਰੇਮਾ ਭਗਤੀ ਵਿੱਚ ਨਿਮਰਤਾ ਵੀ ਚਲਾ ਜਾਏ, ਗੁਰਮਤਿ ਠਹਿਰਾਵੈ, ਜਿੰਨਾ ਕੋਈ ਨਿਮਰਤਾ ਵੀ ਜਾਏਗਾ ਉਹਨਾਂ ਨਾਮ ਉਨੀ ਗੁਰਮਤਿ ਉਹਦੇ ਅੰਦਰ ਟਿਕੇਗੀ। ਵਰਸੈ ਨਿਚਰ ਧਾਰ ਕੋਈ ਸੰਗਤ ਚਲ ਆਵੈ, ਨਿਚਰ ਧਾਰ ਦਰ ਤੇ ਇੱਕ ਲਿਵਤਾਰ ਉਹਦੇ ਅੰਦਰ ਨਾਮ ਚੱਲੇ, ਫਿਰ ਉਹ ਗੁਰੂ ਕਾ ਸਿੱਖ ਸੰਗਤ ਚ ਹੁੰਦਾ ਹੈ। ਮੇਰੇ ਕਹਿਣ ਤੋਂ ਮੁਰਾਦ ਪ੍ਰਤੀਤ ਮੁਰਦੇ ਦੀ ਤਰ੍ਹਾਂ ਬਸ ਪੈ ਗਿਆ। ਠੀਕ, ਇੱਕ ਵਾਰ ਅਰਜ਼ ਕੀਤੀ ਸੀ ਇੱਕ ਵਿਦਵਾਨ, ਕਹਿੰਦਾ ਕੂਚਾ ਯਾਰ ਵੀ ਬੈਠ ਨਕਸ਼ੇ ਪਾਂ ਦੀ ਤਰ੍ਹਾਂ, ਕੋਈ ਮਿਟਾ ਤੋਂ ਸਕੇ ਪਰ ਉਠਾ ਨਾ ਸਕੇ। ਜਦੋਂ ਆਪਾਂ ਤੁਰਨੇ ਹਾਂ ਸਾਡੇ ਪੈਰਾਂ ਦੇ ਨਿਸ਼ਾਨ ਬਣਦੇ ਆ, ਮੀਂਹ ਪੈ ਕੇ ਹਟਿਆ ਹੋਵੇ ਆਪਾਂ ਕੱਚੀ ਮਿੱਟੀ ਤੇ ਚੱਲੀਏ ਨਿਸ਼ਾਨ ਬਣਦੇ, ਕੋਈ ਦੱਸੋ ਨਿਸ਼ਾਨ ਨੂੰ ਚੁੱਕ ਕੇ ਲਿਜਾਇਆ ਜਾਏਗਾ? ਗਿੱਲੀ ਮਿੱਟੀ ਚ ਨਿਸ਼ਾਨ ਬਣ ਗਿਆ ਕਿੰਨੇ ਚੁੱਕਣਾ? ਮਿਟੇਗਾ ਜ਼ਰੂਰ ਪਰ ਚੁੱਕਿਆ ਨਹੀਂ ਜਾਏਗਾ। ਕੂਚਾ ਯਾਰ ਮੈਂ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਆ ਪ੍ਰਤੀਤ ਚਾਹੀਦੀ ਹੈ ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਨ ਤਜਤ ਨੀ ਨੇਤ। ਭਾਵਨੀ ਸਾਧ ਸੰਗੀਨ, ਸਿਰਫ ਅਸੀਂ ਇੱਕੋ ਸ਼ਬਦ ਲਿਆ ਦੀ ਤੁਕ ਸ਼ਰਧਾ। ਜਾਨਵਰ ਚ ਕਿੰਨੀ ਸ਼ਰਧਾ ਜੀ ਆਪਣੇ ਮਾਲਕ ਪ੍ਰਤੀ, ਬੜੀਆਂ ਅਜੀਬੋ ਗਰੀਬ ਗੱਲਾਂ ਸੁਣਨੂੰ ਮਿਲਦੀਆਂ ਨੇ ਆਪਣੇ ਮਾਲਕ ਦੇ ਪ੍ਰਤੀ ਸ਼ਰਧਾ ਕਿੰਨੀ ਰੱਖਦਾ ਕੁੱਕਰ। ਗੁਰੂ ਸਾਹਿਬ ਨੇ ਇਹਨੂੰ ਸ਼ਰਧਾ ਚ ਵਰਤਿਆ ਜੀ, ਸਿੱਧਕ ਚ ਵਰਤਿਆ, ਹਾਲਾਂਕਿ ਇਹ ਇਸ ਬਿੰਬ ਨੂੰ ਮਹਾਰਾਜ ਨੇ ਲਾਲਚੀ ਚ ਵਰਤਿਆ ਕਿ ਦੁਆਰ ਹੈ ਦੁਆਰ ਸਵਾਨ ਜੋ ਡੋਲਤ ਨਹਿ ਸੁਧਰ ਰਾਮ ਭਜਨ ਕੀ। ਪਰ ਇੱਥੇ ਮਹਾਰਾਜ ਕਹਿੰਦੇ ਨੇ ਕਿ ਸਵਾਮੀ ਕੋ ਗ੍ਰਿਓ ਜਿਉ ਸਦਾ ਸਵਾਨ ਤਜਤ ਨਿਤ, ਨਾਨਕ ਇਹ ਵਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇਹ ਹੈ ਸ਼ਰਧਾ। ਅੱਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਕਿ ਜੇ ਤਾਂ ਵਰਨਾ ਨਾਮ ਰਸੀਏ ਬੰਦਗੀ ਕਰਨੀ, ਫਿਰ ਸੰਗਤ ਕਰੋ ਸ਼ਰਧਾ ਵਾਲੇ ਦੀ, ਭਰੋਸੇ ਵਾਲੇ ਦੀ, ਪ੍ਰਤੀਤ ਵਾਲੇ ਦੀ। ਸਤਿਗੁਰੂ ਸ਼ਬਦ ਵਰਤ ਰਿਹਾ ਜੀ ਭਾਵਨੀ ਸਾਧ ਸੰਗੇਨ, ਸ਼ਰਧਾ ਭਾਵਨਾ ਪ੍ਰਤੀਤ ਵਿਸ਼ਵਾਸ ਭਰੋਸਾ, ਇਹ ਸਭ ਕੁਛ ਮਿਲਦਾ ਹੈ ਭਰੋਸੇ ਵਾਲਿਆਂ ਦੀ ਸੰਗਤ ਕਰਕੇ, ਵਿਸ਼ਵਾਸ ਵਾਲਿਆਂ ਦੀ ਸੰਗਤ ਕਰਕੇ। ਭਾਵਨੀ ਸਾਧ ਸੰਗੇਨ, ਪਰ ਐਵੇਂ ਨਹੀਂ ਮਿਲਦੀ। ਸਾਰੇ ਕਿਉਂ ਨਹੀਂ ਸ਼ਰਧਾ ਵਾਲੇ ਬਣ ਜਾਂਦੇ? ਮਹਾਰਾਜ ਕਹਿੰਦੇ ਆ ਕਿ ਲੱਭਦਿਆਂ ਵੱਡ ਭਾਗਣਾ, ਉਹਨਾਂ ਨੂੰ ਲੱਭਦਾ ਜਿਨ੍ਹਾਂ ਦੇ ਭਾਗ ਬੜੇ ਵੱਡੇ ਆ। ਜਿਵੇਂ ਪੜ੍ਹਨੇ ਆ ਵੱਡ ਭਾਗੀ ਹਰ ਸੰਗਤ ਭਾਵੈ, ਭਾਗਹੀਨ ਭ੍ਰਮ ਝੁੱਟ। ਇਹ ਤਿੰਨ ਵਾਰੀ ਕਿਹਾ ਜੀ ਮਹਾਰਾਜ ਨੇ, ਪਹਿਲਾਂ ਵੱਡ ਭਾਗੀ ਹਰ ਸੰਗਤ ਪਾਵੈ, ਫਿਰ ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ। ਜੋ ਭਾਗ ਬੜੀ ਵੱਡੀ ਚੀਜ਼ ਹੁੰਦੇ ਨੇ, ਭਾਗ ਬਣਦੇ ਵੀ ਨੇ, ਭਾਗ ਕੱਟੇ ਵੀ ਜਾਂਦੇ ਨੇ। ਹਜ਼ੂਰ ਕਹਿੰਦੇ ਵੱਡ ਭਾਗੀ ਨੇ ਉਹ ਜਿਨ੍ਹਾਂ ਨੂੰ ਸੰਗਤ ਨਸੀਬ ਹੋਗੀ, ਜਿਨ੍ਹਾਂ ਨੂੰ ਸੰਗਤ ਨਸੀਬ ਹੋਗੀ ਉਹਨਾਂ ਨੂੰ ਭਾਵਨੀ ਨਸੀਬ ਹੋ। ਭਾਵਨੀ ਸਾਧ ਸੰਗੇਨ, ਲੱਭਦਿਆਂ ਵੱਡ ਭਾਗਣੇ, ਵੱਡਿਆਂ ਭਾਗਾਂ ਵਾਲੇ ਨੂੰ ਲੱਭਿਆ, ਫਿਰ ਵੱਡੇ ਭਾਗਾਂ ਵਾਲੇ ਸੰਗਤ ਚੋਂ ਕੀ ਲੈ ਕੇ ਗਏ? ਸਤਿਗੁਰੂ ਕਹਿੰਦੇ ਹਰ ਨਾਮ ਗੁਣ ਰਮਣੰਗ, ਹਰ ਨਾਮ ਖਰੀ ਪ੍ਰਭੂ ਉਸ ਦਾ ਨਾਮ। ਤੇ ਅਗਲਾ ਸ਼ਬਦ ਮਹਾਰਾਜ ਨੇ ਵਰਤਿਆ ਗੁਣ, ਗੁਣਨਵਾਦ, ਉਹਦੇ ਗੁਣਾਂ ਦਾ ਸਿਫਤਾਂ ਕਰਨੀ। ਹੁਣ ਇਹ ਫਿਰ ਬੇਨਤੀ ਕਰਾਂਗਾ, ਹੁਣ ਇਹ ਵੀ ਕਹਿਣ ਲੱਗ ਪਿਆ ਜੀ ਗੁਣ ਹੀ ਰੱਬ ਹੁੰਦਾ, ਗੁਣ ਰੱਬ ਹੁੰਦਾ ਜੀ। ਤੇ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਗੁਣਵੰਤ ਹੈ, ਉਹ ਲੋਕਾਂ ਨੂੰ ਗੁਣ ਦਿੰਦਾ। ਫਿਰ ਬੇਨਤੀ, ਕਿਉਂਕਿ ਚੱਲਦਾ ਵੀ ਗੁਣ ਹੀ ਰੱਬ ਹੈ ਜੀ, ਬਾਕੀ ਕੁਛ ਨਹੀਂ। ਤੇ ਮਹਾਰਾਜ ਕਹਿੰਦੇ ਨੇ ਕਿ ਨਾਨਕ ਨਿਰਗੁਣ ਗੁਣ ਕਰੈ, ਗੁਣਵੰਤਿਆਂ ਗੁਣ ਦੇ, ਉਹ ਗੁਣ ਵੰਡਦਾ ਹੈ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਹਰ ਨਾਮ ਗੁਣ ਰਮਣ, ਪ੍ਰਭੂ ਦੇ ਪਰਮਾਤਮਾ ਦੇ ਸਿਮਰਨ ਦਾ ਜਿਹੜਾ ਗੁਣ ਹੈ, ਜਿਹੜੀ ਬਖਸ਼ਿਸ਼, ਜਿਹੜੀ ਹੁਨਰ ਹੈ, ਜਦੋਂ ਕਿਸੇ ਨੂੰ ਭਾਵਨੀ ਮਿਲਦੀ ਏ, ਗੁਰਮੁਖੋ ਸੰਗਤ ਵਿੱਚੋਂ ਮਿਲਦੀ ਏ, ਮਿਲਦੀ ਉਹਨੂੰ ਜਿਹਦੇ ਵੱਡੇ ਭਾਗ ਨੇ, ਫਿਰ ਵੱਡਿਆਂ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਿ

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸ ਹੈ ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ ਹੈ। ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ, ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਥਿਰ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ ਇਹ ਹਲੇਮੀ ਰਾਜ ਸੀ, ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾ ਰੂਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ ਦਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਵਾਉਣਾ ਹੁੰਦਾ ਉਹਨੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਇ ਸੁ ਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝੜਕੇ ਬਹੁ ਪਾਤੀ ਬਹੁ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ, ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ। ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ, ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤਾਂ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ ਐਮ ਐਲ ਏ ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਇਹ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕਉ ਹਰਿ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ, ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਹੈ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜਾਏ। ਉਹਨੇ ਪੈਸੇ ਨੂੰ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਬ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਹਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮੌਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਅਨਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ, ਦੂਜਿਆਂ ਨੂੰ ਛਲ ਛਲ ਕੇ ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਹਿਰ ਦੇ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਆਈ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ

0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾ ਲਹਿੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ? ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ? ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਤੂੰ ਮਿਹਨਤ ਨਾ ਕਰ, ਉਹ ਤਾਂ ਸਗੋਂ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜੀਉ, ਤੂੰ ਕਮਾਉਂਦਿਆਂ ਸੁੱਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚਿੰਤ। ਗੁਰੂ ਤਾਂ ਇਹ ਗੱਲ ਸਮਝਾਉਂਦਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰ ਇੱਥੇ ਉਹ ਗੱਲ ਕੀਤੀ ਗਈ ਹੈ, ਜਿਹੜਾ ਬੰਦਾ ਛਲ ਫਰੇਬ ਠੱਗੀਆਂ ਠੋਰੀਆਂ ਕਰਦਾ ਹੈ, ਰੱਬੀ ਯਾਦ ਨੂੰ ਵਿਸਾਰ ਹੀ ਦਿੰਦਾ, ਜਿਹਦੇ ਚੇਤੇ ਵਿੱਚੋਂ ਦਾਤਾ ਦੇਣ ਵਾਲਾ ਦਾਤਾ ਹੀ ਵਿਸਰ ਜਾਂਦਾ ਹੈ, ਉਸਨੂੰ ਇਹ ਸਮਝਾਉਂਦੇ ਨੇ। ਹੋ ਸਕਦਾ ਹੈ ਇਸ ਕੈਟਾਗਰੀ ਵਿੱਚ ਤੁਸੀਂ ਮੈਂ ਆਪਾਂ ਵੀ ਆਉਂਦੇ ਹਾਂ, ਆਪਾਂ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਇਹ ਬੰਦਿਆ ਠੀਕ ਹੈ ਤੂੰ ਆਪਣੀ ਕਿਰਤ ਵਿਰਤ ਕਰ, ਪਰ ਨਾਲ ਧਰਮ ਦੀ ਕਿਰਤ ਵੀ ਕਰ, ਨਾਮ ਦੀ ਕਿਰਤ ਵੀ ਕਰ, ਦੁਨਿਆਵੀ ਧਨ ਨੇ ਸਦਾ ਤੇਰਾ ਸਾਥ ਨਹੀਂ ਦੇਣਾ।
1: ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ, ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ? ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ, ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ ਹੈ। ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਹੈ ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ, ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ। ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ, ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
0: ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ ਅੱਗੇ ਜਾ ਕੇ ਪਤਾ ਨੀ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਹਾਰੇ ਵਾਸਤੇ ਇਹ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ ਕੋਸ਼ਿਸ਼

0: ਸਵਾਹਾ।
1: ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਬੇਨਤੀ ਕਰ ਦੇਵਾਂ। ਮਾਰੂ ਕੀ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਕਈ ਵਾਰ ਅਸੀਂ ਇਹਨੂੰ ਦੱਖਣੇ ਕੀ ਵਾਰ ਵੀ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਇਹ ਮਾਰੂ ਕੀ ਵਾਰ ਹੈ। ਇਸ ਵਾਰ ਦੇ ਵਿੱਚ 23 ਪੌੜੀਆਂ ਨੇ ਔਰ ਹਰ ਪੌੜੀ ਦੀਆਂ 8-8 ਪੰਕਤੀਆਂ ਨੇ, ਤੇ ਇਸੇ ਤਰ੍ਹਾਂ ਹਰ ਪੌੜੀ ਦੇ ਨਾਲ 3 ਸਲੋਕ ਨੇ 2-2 ਪੰਕਤੀਆਂ ਦੇ। ਕੇਵਲ ਜਦੋਂ ਤੁਸੀਂ ਅੱਗੇ ਜਾ ਕੇ ਵਿਚਾਰ ਸਰਵਣ ਕਰੋਗੇ ਤੇ 21-22 ਪੌੜੀ ਜਿਹੜੀ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਤੀਸਰਾ ਸਲੋਕ ਹੋਊਗਾ 3 ਸਲੋਕਾਂ ਦੇ ਵਿੱਚੋਂ, ਉਹਨਾਂ ਦੀਆਂ 3-3 ਤੁਕਾਂ ਨੇ, ਨਹੀਂ ਤੇ ਸਾਰੇ ਸਲੋਕਾਂ ਦੀਆਂ 2-2 ਤੁਕਾਂ ਨੇ। ਔਰ ਦੱਖਣ ਰਾਏ ਭੋਇੰ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਸੀ, ਉੱਤੋਂ ਦੱਖਣ ਦੀ ਬਾਈ ਮੁਲਤਾਨ ਸ਼ਾਹੀਵਾਲ, ਇਸ ਇਲਾਕੇ ਦੀ ਭਾਸ਼ਾ ਜਿਹੜੀ ਹੈ ਉਸ ਭਾਸ਼ਾ ਦੇ ਵਿੱਚ ਜਿਹਨੂੰ ਆਪਾਂ ਲਹਿੰਦੀ ਭਾਸ਼ਾ ਕਹਿ ਦਿੰਦੇ, ਉਸ ਭਾਸ਼ਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਲੋਕਾਂ ਦਾ ਉਚਾਰਨ ਕੀਤਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਇਹਦੇ ਵਿੱਚ ਹੈ, ਆਪਾਂ ਦੱਦੇ ਦੀ ਥਾਂ ਤੇ ਡੱਡੇ ਨੂੰ ਵਰਤਣਾ। ਦੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ, ਜਾਂ ਇਹਨੂੰ ਅਸੀਂ ਦੋਹਰਾ ਕਹਿ ਲਈਏ, ਕਿਉਂਕਿ ਉਸ ਬੋਲੀ ਦੇ ਵਿੱਚ ਉਚਾਰਨ ਕੀਤਾ ਹੋਇਆ। ਔਰ ਸਤਿਗੁਰੂ ਕਹਿੰਦੇ ਨੇ ਮੂਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਮੂਥਿਆਊ ਆਪੇ ਨੂੰ ਗਵਾ ਲੈਣਾ, ਮੈਂ ਆਪੇ ਨੂੰ ਗਵਾ ਕੇ ਆਪੇ ਨੂੰ ਸਮਰਪਿਤ ਕਰਕੇ ਆਪਣਾ ਹਿਰਦਾ ਜਿਹੜਾ ਹੈ ਇਹਨੂੰ ਆਪਣੇ ਪਤੀ ਪਾਤਸ਼ਾਹ ਜੀ ਦੇ ਵਾਸਤੇ, ਬਲਕਿ ਪ੍ਰਭੂ ਪਿਆਰੇ ਵਾਸਤੇ ਤਖਤ ਬਣਾਵਾਂ, ਮੂਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਤਾਂ ਕਿ ਮੇਰਾ ਪਾਤਸ਼ਾਹ ਇਸ ਤਖਤ ਤੇ ਆਣ ਕੇ ਸ਼ੋਭਨੀਕ ਹੋਵੇ। ਅਗਰ ਉਹ ਤਖਤ ਦੇ ਉੱਪਰ ਸ਼ੋਭਨੀਕ ਨਾ ਵੀ ਹੋਵੇ ਤੇ ਇੰਨੀ ਕਿਰਪਾ ਕਰਦੇ ਤੇ ਮੇਰਾ ਹਿਰਦਾ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਪਵੇਗਾ।
0: ਭਾਵ ਮਿਲਾਵੇ ਕੋਲ ਕਵਲ ਜਿਵੇਂ ਬਿਗਸਾਵ ਦੋ।
1: ਇਹ ਹੁੰਦੀ ਹੈ ਜਗਿਆਸੂ ਪੁਰਖ ਦੀ ਨਿਸ਼ਾਨੀ, ਜਿਸ ਨੂੰ ਪਿਆਰ ਦਾ ਰੰਗ ਲੱਗਿਆ ਹੋਵੇ। ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਆਪਣੇ ਪ੍ਰਭੂ ਪਤੀ ਦੇ ਵਾਸਤੇ ਆਪਣੇ ਇਸ ਹਿਰਦੇ ਦਾ ਤਖਤ ਬਣਾਵਾਂ, ਤੇ ਕਿੰਨਾ ਚੰਗਾ ਹੋਵੇ ਜੇ ਮੇਰਾ ਪਾਤਸ਼ਾਹ ਆਪਣੇ ਮੁਬਾਰਕ ਚਰਨੀ ਛੁਆ ਦੇਵੇ। ਬੈਠਣਾ ਬੜੀ ਦੂਰ ਦੀ ਗੱਲ ਹੈ, ਆਪਣੇ ਮੁਬਾਰਕ ਚਰਨੀ ਛੁਆ ਦੇਵੇ ਤੇ ਮੈਂ ਕਮਲ ਦੇ ਫੁੱਲ ਦੀ ਤਰ੍ਹਾਂ ਅੰਦਰੋਂ ਖਿੜ ਜਾਵਾਂ। ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ, ਜਿਵੇਂ ਅਸੀਂ ਪੜ੍ਹਦੇ ਸੁਣਦੇ ਆ ਨਾ, ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ, ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
0: ਮਹੱਲਾ ਪੰਜਵਾਂ,
1: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ।
0: ਪਿਰੀਆ ਸੰਦੜੀ ਭੁੱਖ ਮੂੰਹ ਲਾਵਨ ਥੀ ਵਿਥਰਾ।
1: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰੀਆ ਸੰਦੜੀ ਭੁੱਖ, ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰੀਆ ਸੰਦੜੀ ਭੁੱਖ ਮੂੰਹ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ, ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰੀਆ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ। ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਉ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ ਸਲੂਣਾ ਬਣ ਜਾਵਾਂ।
0: ਜਾਨ ਮਿਠਾਈ ਇੱਕ ਦੇਈ ਪੀੜੇ ਨਾ ਹੁਟੈ।
1: ਜਾਨ ਮਿਠਾਈ ਇੱਕ, ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ। ਬੇਈ ਪੀੜੇ ਨਾ ਹੁੱਟੇ, ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਤੇ ਮੈਂ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
0: ਮਹੱਲਾ ਪੰਜਵਾਂ,
1: ਠੱਗਾ ਨੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਹਨ।
0: ਠੱਗਾ ਨੀ ਹੋ ਮਤ ਰੋੜ ਗਿਆਨ ਗੰਧਰਬਾ ਨਗਰੀ।
1: ਇਹ ਜੋ ਸੰਸਾਰ ਹੈ, ਸੰਸਾਰ ਦੇ ਰੰਗ ਤਮਾਸ਼ੇ ਨੇ, ਵਿਸ਼ੇ ਵਿਕਾਰ ਆਦਿ ਨੇ, ਇਹ ਸਾਰੇ ਠੱਗ ਨੇ। ਅਸੀਂ ਠੱਗੇ ਹੋਏ ਹਾਂ। ਬੇਸ਼ੱਕ ਅਸੀਂ ਆਪਣੇ ਆਪ ਨੂੰ ਬੜੇ ਚਾਤਰ ਸਮਝਦੇ ਕਿ ਅਸੀਂ ਬੜੇ ਚਲਾਕ ਹਾਂ, ਪਰ ਅੰਦਰੋਂ ਅੰਦਰ ਅਸੀਂ ਠੱਗਦੇ ਜਾ ਰਹੇ ਤੇ ਠੱਗੇ ਹੋਏ ਵੀ ਹਾਂ। ਔਰ ਜੋ ਸਾਨੂੰ ਹਰ ਵੇਲੇ ਠੱਗ ਰਿਹਾ ਹੈ, ਠੱਗਾ ਨੀ ਮਤ ਰੋੜ ਕਹਿੰਦੇ, ਇਸ ਦੁਨਿਆਵੀ ਮੋਹ ਮੁਹੱਬਤ ਨੂੰ ਚੰਗੀ ਤਰ੍ਹਾਂ ਤੋੜ ਮਰੋੜ ਕੇ ਸੁੱਟ ਦੇ। ਜਾਣ ਗੰਧਰਵ ਨਗਰੀ, ਇਹਨੂੰ ਇੰਜ ਸਮਝ ਲਾ ਕਿ ਇਹ ਧੂੰਏ ਦਾ ਸ਼ਹਿਰ ਹੈ। ਨਗਰੀ ਕਹਿੰਦੇ ਨੇ ਸ਼ਹਿਰ ਨੂੰ, ਇੱਕ ਧੂੰਏ ਦਾ ਸ਼ਹਿਰ ਹੈ ਜਿਹਦੀ ਬਲਕਿ ਕੋਈ ਹੋਂਦ ਨਹੀਂ ਹੁੰਦੀ। ਇਹ ਦੁਨਿਆਵੀ ਮੋਹ ਮੁਹੱਬਤ ਟੁੱਟਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਤਾਂ ਹੀ ਮੇਰੇ ਪਾਤਸ਼ਾਹ ਕਹਿੰਦੇ, ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾ ਪਥੇ।
0: ਦੁੱਖ ਘਟਾਉ ਡੂਏ ਇਸ ਪੰਧਾ ਨੂੰ ਘਰ ਘਣੇ।
1: ਹੁਣ ਬੰਦਾ ਕਹਿੰਦਾ ਕਿ ਮੈਂ ਦੁਨਿਆਵੀ ਸੁੱਖਾਂ ਨੂੰ ਮਾਣਾ, ਤੇ ਦੋ ਘੜੀਆਂ ਦਾ ਸੁੱਖ ਜਿਹੜਾ ਮਾਨਣਾ, ਸੁੱਖ ਘਟਾਉ ਡੂਏ ਇਸ ਪੰਧਾ ਨੂੰ ਘਰ ਘਣੇ। ਪੰਧ ਹੁੰਦਾ ਰਸਤਾ ਤੇ ਪੰਧ ਹੀ ਹੁੰਦਾ ਰਾਹੀ, ਪੰਧਾ ਨੂੰ ਹੁੰਦਾ ਰਾਹੀ। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁੱਖਾਂ ਨੂੰ ਦੋ ਘੜੀਆਂ ਮਾਨਣ ਵਾਸਤੇ ਉਸਨੂੰ ਇਹਨਾਂ ਖਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬਲਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ, ਜੂਨਾਂ ਵਿੱਚ ਉਸਨੂੰ ਵਿਚਰਨਾ ਪੈਂਦਾ ਹੈ। ਕਿਉਂਕਿ ਅਸੀਂ ਜਿਉਂਦੇ ਜੀ ਨਾ, ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ। ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ, ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਉ ਡੂਏ ਇਸ ਪੰਧਾ ਨੂੰ ਕਰ ਕਹਿਣੇ।
0: ਪੌੜੀ ਅਕਲ ਕਲਾ ਨਾ ਪਾਈਐ ਪ੍ਰਭ ਅਲਖ ਅਲੇਖਨ।
1: ਜਿਸ ਤਰ੍ਹਾਂ ਅਸੀਂ ਕਹਿੰਦੇ ਕਲ, ਕਲ ਇੱਕ ਟੁਕੜਾ ਹੁੰਦਾ ਹੈ, ਖੰਡ। ਅਕਲ ਜੋ ਅਖੰਡ ਹੈ, ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ, ਅਸੀਂ ਕਹਿੰਦੇ ਹਾਂ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ, ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ। ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖਨ ਹੈ, ਬਿਆਨ ਕਰਨ ਤੋਂ ਪਰੇ ਹੈ।
0: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਾ ਮਿਲਿਆ ਭੇਖਣ।
1: ਕੁਝ ਵੱਖ ਵੱਖ ਮਤਾਂ ਮਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਣ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀ, ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਏ। ਪਰ ਰੱਬ ਜਿਹੜਾ ਉਹ ਪਹਿਰਾਵਿਆਂ, ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
0: ਵਰਤ ਕਰ ਹੈ ਚੰਦਰਾਇਣਾ ਸੇ ਕਿਤੇ ਨਾ ਲੇਖਣ।
1: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ। ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਸ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਂਦ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ, ਉਹਦੀਆਂ ਕਲਾ ਦੇ ਨਾਲ ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ, ਉਹਦੇ ਮੁਤਾਬਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
0: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ।
1: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ। ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨ ਤਤ ਸਾਰ ਨਾ ਪੇਖਣ, ਜੋ ਤਤ ਸੀ ਜੋ ਮੂਲ ਸੀ ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਾਡੇ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ। ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
0: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
1: ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
0: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ।
1: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਪ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖੰ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
0: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਨ।
1: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
0: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ।
1: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
0: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਨ।

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਯੂਨਿਟ ਨੰਬਰ 124 4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 West Winds Drive, Northeast Calgary।
1: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 27 एवेन्यू नॉर्थ ईस्ट कैलगरी।
2: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue, Southeast Calgary, near

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਪਾਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ,

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਗਾ ਵਹੁ ਹਰੀ ਕੇਰਾ ਮਨ ਜਿਨੀ ਵਸਾਇਆ।

रे सगल विसूर दुख रोग संताप युत रे सुनी सच्ची वाणी।

ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਾਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰੇ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ